0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community uniting the world for your listening pleasure at Fairchild Radio the multicultural spirit of Calgary CHKF 94.7 FM
3: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਪ੍ਰੋਗਰਾਮ 'ਚ ਸਤੰਬਰ 24 ਹੋ ਚੁੱਕੀ ਹੈ 7:02 ਵੀ ਹੋ ਚੁੱਕੇ ਨੇ ਸਟੂਡੀਓ ਦੇ ਘੜੀ ਦੇ ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਚੁੱਕਿਆ ਕਿਉਂਕਿ 7 ਤੋਂ ਲੈ ਕੇ 8 ਤੱਕ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਉਹਦੇ 'ਚ ਵੱਖਰੇ ਵੱਖਰੇ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਆਪਾਂ ਖਬਰਾਂ ਜਿਹੜੀਆਂ ਨੇ ਜੀ ਕਾਫੀ ਨੇ ਉਸ ਤੋਂ ਇਲਾਵਾ ਵੈਦਰ ਵੀ ਤੁਹਾਨੂੰ ਪਤਾ ਵੀ ਹਾਲੇ ਤੱਕ ਵਧੀਆ ਚੱਲ ਰਿਹਾ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦਾ ਰਹੇਗਾ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਬਟ ਟਰੰਪ ਦੇ ਜਿਨਪਿੰਗ ਦਾ ਜਿਹੜੀ ਮੀਟਿੰਗ ਹੋਈ ਹੈ ਉਹ ਵੀ ਕਹਿੰਦੇ ਵੀ ਬੜਾ ਜ਼ਬਰਦਸਤ ਤਰੀਕੇ ਨਾਲ ਟਰੰਪ ਵੱਲੋਂ ਸਵਾਗਤ ਕੀਤਾ ਗਿਆ ਕਿਉਂਕਿ ਛੋਟੇ ਛੋਟੇ ਜਿਹਨੂੰ ਕਹਿੰਦੇ ਨਾ ਵੀ ਕੰਟਰੀ ਜਾਂ ਛੋਟੇ ਛੋਟੇ ਲੀਡਰ ਜਿਹੜੇ ਦੁਨੀਆਂ ਦੇ ਉਹਨਾਂ ਦੇ ਅੱਗੇ ਪਿੱਛੇ ਘੁੰਮਣ ਨਾਲ ਟਰੰਪ ਨੇ ਡਿਸਾਈਡ ਕੀਤਾ ਵੀ ਵੱਡੇ ਲੀਡਰ ਦੇ ਨਾਲ ਹੀ ਆਪਾਂ ਡੀਲ ਕਰ ਲਈਏ ਸੋ ਇਸ ਕਰਕੇ ਚਾਈਨਾ ਦੇ ਨਾਲ ਉਹਨੇ ਵਧੀਆ ਤਰੀਕੇ ਦੀ ਵੈਲਕਮ ਕੀਤਾ ਪਰ ਪੂਰੀ ਰਿਪੋਰਟ ਤੁਹਾਨੂੰ ਮੈਂ ਸੁਣਾਵਾਂਗਾ ਕੁਇਕਲੀ ਤੁਹਾਨੂੰ ਦੱਸਦਾ ਵੀ ਵੈਦਰ ਜਿਹੜਾ ਅੱਜ ਦਾ ਸਤੰਬਰ 23 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 7 ਡਿਗਰੀ 24 ਨੂੰ 19 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 6 ਡਿਗਰੀ ਸਤੰਬਰ 25 ਨੂੰ 21 ਅਤੇ 9 ਸੈਟਰਡੇ ਸ਼ਨੀਵਾਰ ਵਾਲੇ ਦਿਨ ਇਹ ਟੈਂਪਰੇਚਰ 12 ਡਿਗਰੀ ਤੱਕ ਜਾਏਗਾ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 5 ਉਸ ਦਿਨ ਮੋਰਨਿੰਗ ਦੇ ਵਿੱਚ ਸ਼ਾਵਰਸ ਦੇ ਚਾਂਸਿਸ ਜਿਹੜੇ ਦੱਸੇ ਜਾ ਰਹੇ ਨੇ ਸੰਡੇ 27 ਸਪਤੰਬਰ ਹੋਏਗੀ 14 ਡਿਗਰੀ ਅਤੇ ਵੱਧ ਤੋਂ ਵੱਧ ਘੱਟ ਤੋਂ ਘੱਟ 2 ਡਿਗਰੀ ਜਿਹੜਾ ਵੱਧ ਵਾਲਾ ਸੀਗਾ ਹੁਣ ਉਹ ਘੱਟ ਹੁੰਦਾ ਜਾ ਰਿਹਾ ਅਤੇ 16 ਡਿਗਰੀ ਹੋਏਗਾ ਸਤੰਬਰ 28 ਨੂੰ ਮੰਡੇ ਵਾਲੇ ਦਿਨ ਟਿਊਜ਼ਡੇ 29 ਨੂੰ 18 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 5 ਡਿਗਰੀ ਜਿਹੜਾ ਇਹ ਦੇਖਿਆ ਜਾ ਰਿਹਾ ਜੀ ਸੋ ਕਈ ਹੋਰ ਖਬਰਾਂ ਜਿਹੜੀਆਂ ਨੇ ਉਹ ਆਪਾਂ ਕਰਾਂਗੇ ਤੁਹਾਡੇ ਨਾਲ ਸ਼ੇਅਰ

ਬਿਲਕੁਲ ਜੀ, ਇਹ ਕਥਾਵਾਂ ਦੀ ਗੱਲਬਾਤ ਚੱਲਦੀ ਰਹੇਗੀ। ਆਮਿਰ ਖਾਨ ਅੱਜ ਕੱਲ੍ਹ ਵੈਸੇ ਆਪਣੇ ਕੰਮਾਂ ਕਾਰਾਂ ਨੂੰ ਛੱਡ ਕੇ ਦੂਜੇ ਗੱਲਾਂ ਵਾਸਤੇ ਜ਼ਿਆਦਾ ਮਸ਼ਹੂਰੀ ਪ੍ਰਾਪਤ ਕਰ ਲਏ ਨੇ। ਕਹਿ ਲਓ ਵੀ ਇਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ, ਪਸੰਦ ਹੀ ਨਹੀਂ ਕੀਤਾ ਜਾ ਰਿਹਾ, ਬਟ ਕਾਫੀ ਚੀਜ਼ਾਂ ਦੇ ਵਿੱਚ ਗਏ ਹੋਏ ਆ। ਸੋ ਉਹਦੇ ਨਾਲ ਨਾਲ ਜਿੱਦਾਂ ਮੈਂ ਪਹਿਲਾਂ ਵੀ ਵੈਦਰ ਦੀ ਗੱਲਬਾਤ ਕੀਤੀ ਹੈ ਵੀ ਕੁਛ ਸ਼ਨੀਵਾਰ ਵਾਲੇ ਦਿਨ ਮੋਰਨਿੰਗ ਦੇ ਵਿੱਚ ਸ਼ਾਵਰਸ ਦੇ ਜਿਹੜੇ ਚਾਂਸਿਸ ਜਿਹੜੇ ਦੱਸੇ ਜਾ ਰਹੇ ਨੇ, ਅਤੇ ਬਟ ਉਸ ਤੋਂ ਪਹਿਲਾਂ ਇੱਕ ਫੁੱਲ ਜਿਹੜਾ ਦਿਨ ਤੁਹਾਨੂੰ ਮਿਲੇਗਾ ਗਰਮ ਗਰਮ ਕੱਲ੍ਹ ਦਾ ਦਿਨ ਜਿਹੜਾ ਹੈ। ਅਤੇ ਕੱਲ੍ਹ ਵੀ ਵੈਸੇ ਸ਼ਾਵਰ ਦੇ ਚਾਂਸਿਸ ਤਾਂ ਫਰਾਈਡੇ ਨੂੰ ਵੀ ਦੱਸੇ ਜਾ ਰਹੇ ਨੇ, ਬਟ ਮੋਸਟਲੀ ਜਿਹੜੇ ਸੈਟਰਡੇ ਵਾਲੇ ਦਿਨ ਜਿਹੜੇ ਨੇ ਉਹ ਸਵੇਰੇ ਜ਼ਰੂਰ ਦੇਖੇ ਜਾਣਗੇ। 11 ਡਿਗਰੀ ਉਸ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ, ਘੱਟ ਤੋਂ ਘੱਟ 6 ਡਿਗਰੀ ਹੋਏਗਾ। 20 ਤੋਂ ਸਿੱਧਾ 11 'ਤੇ ਆਏ ਨਾ, ਫਿਰ ਮਿਡ ਟੀਨਸ ਦੇ ਵਿੱਚ ਚੱਲਦਾ ਰਹਿਣਾ, ਅਤੇ ਉਸ ਤੋਂ ਬਾਅਦ ਅੱਗੇ ਕੀ ਹੋਏਗਾ ਉਹ ਆਉਣ ਵਾਲੇ ਦਿਨਾਂ 'ਚ ਦੱਸਾਂਗੇ। ਬਟ ਸੋ ਫਾਰ ਜਿਹੜਾ ਇਹ ਟੈਂਪਰੇਚਰ ਇਸ ਤਰੀਕੇ ਦਾ ਰਹਿਣ ਵਾਲਾ। ਸਪਤੰਬਰ ਦੇ ਲਾਸਟ ਕੁਛ ਇੱਕ ਦਿਨ ਬਚੇ ਆ ਜਿਹੜੇ ਕਿ ਤੁਸੀਂ ਇੰਜੋਏ ਕਰੋਗੇ, ਅਤੇ ਉਸ ਤੋਂ ਬਾਅਦ ਫਿਰ ਹਾਲੇ ਅੱਗੇ ਚਲਦੇ ਚਲਦੇ ਦੇਖਾਂਗੇ ਕਦੋਂ ਵੈਦਰ ਜਿਹੜਾ ਉਹ ਠੰਡਾ ਹੁੰਦਾ, ਅਤੇ ਉਹਦੇ ਬਾਰੇ ਅਪਡੇਟ ਵੀ ਜਿਹੜੀ ਹੈ ਤੁਹਾਨੂੰ ਦਿੰਦੇ ਰਹਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ, ਕੁਛ ਇੱਕ ਅਲੱਗ ਅਲੱਗ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਲਈਏ, ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਜੀ, ਅਤੇ ਵਾਪਸ ਮਿਲਦੇ ਹਾਂ ਅਤੇ ਬਾਕੀ ਦੀਆਂ ਗੱਲਾਂ।

0: ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
0: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
2: नमस्ते सचिन।

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: नमस्ते सत श्री अकाल आदा, लिसनिंग टू कैलगरीज मोस्ट पॉपुलर रेडियो, रेडियो सबरम 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ, 403-400-0203 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਸਬਰੰਗ ਰੇਡੀਓ ਦੇ ਥਰੂ ਆਪਣੇ ਮੈਸੇਜ ਜਿਹੜੇ ਨੇ ਦੂਰ ਦੂਰ ਤੱਕ ਪਹੁੰਚਾਉਣਾ ਚਾਹੁੰਦੇ ਹੋ, ਕਿਉਂਕਿ ਇਹ ਪ੍ਰੋਗਰਾਮ 250-300 ਕਿਲੋਮੀਟਰ ਦੀ ਦੂਰੀ ਤੱਕ ਜਾਂਦੇ ਆ। ਸੋ ਸ਼ਾਮ ਦਾ ਟਾਈਮ ਹੈ 7 ਵਜੇ ਤੋਂ ਲੈ ਕੇ 8 ਵਜੇ ਤੱਕ, ਜਿਹੜਾ ਕਿ ਦੂਰ ਦੂਰ ਤੱਕ ਸੁਣਿਆ ਵੀ ਜਾਂਦਾ ਅਤੇ ਜਿਹੜੇ ਸਾਡੇ ਦੋਸਤ ਦੂਰ ਤੋਂ ਆਉਂਦੇ ਆ ਕਈ ਵਾਰੀ ਤੇ ਆਉਂਦੇ ਜਾਂਦੇ ਆ ਪ੍ਰੋਗਰਾਮ ਨੂੰ ਸੁਣਦੇ ਆ। ਸੋ ਥੈਂਕ ਯੂ ਵੈਰੀ ਮੱਚ ਫੋਰ ਲਿਸਨਿੰਗ ਐਂਡ ਤੁਹਾਡੀ ਫੀਡਬੈਕ ਦੇਣ ਵਾਸਤੇ ਵੀ ਆਲ ਦਾ ਟਾਈਮ ਤੁਸੀਂ ਆਪਣੀ ਫੀਡਬੈਕ ਵੀ ਦਿੰਦੇ ਰਹਿੰਦੇ ਹੋ ਪ੍ਰੋਗਰਾਮ ਦੇ ਰਿਲੇਟਡ ਅਤੇ ਖਬਰਾਂ ਦੇ ਬਾਰੇ, ਕਿਉਂਕਿ ਇਹਨਾਂ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਵੀ ਵੱਧ ਤੋਂ ਵੱਧ ਖਬਰਾਂ ਜਾਂ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏ। ਇਸੇ ਸਿਲਸਿਲੇ ਦੇ ਵਿੱਚ ਬੈਂਫ ਵੀ ਅੱਜ ਪ੍ਰੋਗਰਾਮ ਹੋਇਆ, ਇਸ ਸਿਲਸਿਲੇ ਦੇ ਵਿੱਚ ਨਹੀਂ ਹੋਇਆ, ਬੇਸਿਕਲੀ ਇਸ 27ਵਾਂ ਐਨੂਅਲ ਗਲੋਬਲ ਬਿਜ਼ਨਸ ਫੋਰਮ ਸੀਗੀ ਜਿਹੜੀ ਕਿ ਥਰਸਡੇ ਅਤੇ ਫਰਾਈਡੇ ਅੱਜ ਅਤੇ ਕੱਲ੍ਹ ਦਾ ਦਿਨ ਰਹੇਗੀ ਫੇਅਰਮਾਉਂਟ ਬੈਂਫ ਸਪਰਿੰਗ ਦੇ ਵਿੱਚ। ਸੋ ਇੱਥੇ ਕਾਫੀ ਰੌਣਕ ਲੱਗੀ ਹੈ। ਕੈਨੇਡਾ ਦੇ ਜਿਹੜੇ ਫੋਰਮਰ ਅੰਬੈਸਡਰ ਸੀਗੇ ਯੂਨਾਈਟਿਡ ਸਟੇਟਸ 'ਚ, ਜਿਹੜੇ ਤੁਸੀਂ ਕਈ ਵਾਰੀ ਮੀਟਿੰਗਾਂ ਦੇ ਵਿੱਚ ਟੀਵੀ 'ਤੇ ਵੀ ਦੇਖੇ ਹੋਣਗੇ, ਇਹਨਾਂ ਨੇ ਕਿਹਾ ਕਿ ਵੀ ਹੁਣ ਕੈਨੇਡੀਅਨ ਬਿਜ਼ਨਸਿਸ ਨੂੰ ਥੋੜ੍ਹਾ ਜਿਹਾ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ, ਕਿਉਂਕਿ ਆਪਾਂ ਇਹ ਸਮਝਦੇ ਸੀਗੇ ਕਿ ਵੀ ਇਹ ਜਿਹੜੇ ਆ ਟ੍ਰੇਡ ਫਰੀ ਚੱਲਦਾ ਰਹਿਣਾ ਸਾਰੀ ਜ਼ਿੰਦਗੀ, ਇਹ ਬਿਜ਼ਨਸ ਇਹ ਚੱਲਣਾ ਨਹੀਂ, ਕਿਉਂਕਿ ਇਹ 2020 ਤੋਂ ਵੈਸੇ 2020 ਤੋਂ ਲੈ ਕੇ ਰੀਸੈਂਟ ਟਾਈਮ ਤੱਕ ਇਹ ਅੰਬੈਸਡਰ ਰਹੇ ਨੇ, ਕੈਨੇਡਾ ਦੇ ਅੰਬੈਸਡਰ ਸੀਗੇ US ਦੇ ਵਿੱਚ, ਜਿੱਥੇ ਇਹਨਾਂ ਨੇ ਕਾਫੀ ਚੀਜ਼ਾਂ ਦੇਖੀਆਂ। ਸੋ ਇਸ ਸਾਲ ਦਾ ਜਿਹੜਾ ਥੀਮ ਹੈ ਬੇਸਿਕਲੀ ਐਨੂਅਲ ਗਲੋਬਲ ਬਿਜ਼ਨਸ ਫੋਰਮ ਦਾ, ਉਹ ਹੈਗਾ ਥਰਾਈਵਿੰਗ ਇਨ ਕਾਇਓਸ, ਕਿ ਜਿਸ ਤਰੀਕੇ ਨਾਲ ਤੁਸੀਂ ਅੱਗੇ ਵਧਣਾ, ਬੜੀ ਤੇਜ਼ੀ ਦੇ ਨਾਲ ਥਰਾਈਵ ਕਰਨਾ, ਨੋਟ ਸਰਵਾਈਵ ਕਰਨਾ, ਅਤੇ ਬਟ ਜਿੱਥੇ ਦੁਨੀਆ ਭਰ ਦੇ ਵਿੱਚ ਰੌਲਾ ਰੱਪਾ ਚੱਲ ਰਿਹਾ, ਜੋ ਕੁਛ ਵੀ ਸਾਹਮਣੇ ਆਪਾਂ ਦੇਖ ਰਹੇ ਹਾਂ, ਅਤੇ ਜਿੱਥੇ ਸਪੀਕਰ ਜਿਹੜੇ ਨੇ ਉਹ ਡਿਸਕਸ ਕਰ ਰਹੇ ਨੇ ਗਲੋਬਲ ਬਿਜ਼ਨਸ ਪੋਲ

ਲਾਈਕ ਸਿਕਿਉਰਿਟੀ ਦੇ ਅਦਰ ਇਸ਼ੂਜ਼ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ ਦੇ ਨਾਲ ਜਿਹੜੀਆਂ ਡਿਸਕਸ਼ਨ ਜਿਹੜੀਆਂ ਚੱਲ ਰਹੀਆਂ ਅੱਜ. ਵੈਸੇ ਕੈਲਗਰੀ ਦੀ ਵੀ ਇੱਕ ਜਿਹਨੂੰ ਕਹਿੰਦੇ ਨਾ ਵੀ ਕਮਿਊਨਿਟੀ ਜਾਂ ਕਹਿ ਲਓ ਵੀ ਕੈਲਗਰੀ ਦਾ ਵੀ ਇਨੋਵੇਟ ਕੈਲਗਰੀ ਨਾਂ ਦੀ ਇੱਕ ਔਰਗਨਾਈਜੇਸ਼ਨ ਹੈ ਜਿਹਨਾਂ ਵੱਲੋਂ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ. ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀਗਾ ਅਟੈਂਡ ਕਰਨ ਦਾ, ਕਿਉਂਕਿ ਜਿੱਥੇ ਫਾਊਂਡਰਸ ਅਤੇ ਬਿਜ਼ਨਸਿਸ ਜਿਹੜੇ ਨੇ ਹੈੱਡ ਜਿਹਨੂੰ ਕਹਿੰਦੇ ਨਾ ਵੀ ਜਿਹੜੇ ਬਿਜ਼ਨਸ ਨੂੰ ਸ਼ੁਰੂ ਕਰਦੇ ਨੇ ਉਹਨੂੰ ਫਾਊਂਡਰਸ ਲੰਚ ਕਹਿੰਦੇ ਆ ਬੇਸਿਕਲੀ. ਅਤੇ ਲੰਚ ਵੀ ਸੀਗਾ ਬਟ ਫਾਊਂਡਰਸ ਵੀ ਇਕੱਠੇ ਹੋਏ ਸੀਗੇ ਕਾਫੀ, ਜਿਨ੍ਹਾਂ ਨੇ ਫੈਡਰਲ ਲੈਵਲ ਦੇ ਉੱਤੇ ਕੈਨੇਡਾ ਦੇ ਜਿਹੜਾ ਸਾਡਾ ਮੇਨ ਤੁਹਾਨੂੰ ਪਤਾ ਵੀ ਢਾਂਚਾ ਹੈਗਾ ਉਹ ਕੈਨੇਡੀਅਨ ਟੀ ਸੀ ਐੱਸ ਇਹਨੂੰ ਕਹਿੰਦੇ ਹਾਂ ਆਪਾਂ, ਟਰੇਡ ਕਮਿਸ਼ਨ ਕੈਨੇਡਾ ਦਾ ਜਿਹੜਾ ਟਰੇਡ ਕਮਿਸ਼ਨ ਜਿਹੜਾ ਕਿ ਟਰੇਡ ਕਮਿਸ਼ਨ ਦੀ ਆਫਿਸਿਸ ਨੇ ਬੇਸਿਕਲੀ ਜਿਹੜੇ ਸਰਵਿਸਿਸ ਪ੍ਰੋਵਾਈਡ ਕਰਦੇ ਨੇ. ਆਲਮੋਸਟ 1300 ਦੇ ਕਰੀਬ ਟਰੇਡ ਕਮਿਸ਼ਨਰਸ ਨੇ ਜਿਹੜੇ ਆਲ ਓਵਰ ਵਰਲਡ ਜਿਹੜੇ ਕੰਮ ਕਰਦੇ ਆ. ਅਤੇ ਉਹਨਾਂ ਦਾ ਕਹਿਣਾ ਸੀਗਾ ਵੀ ਆਪਾਂ ਸੀ ਆਰ ਏ ਤੋਂ ਬਾਅਦ ਦੂਸਰੀ ਐਸੀ ਗੌਰਮੈਂਟ ਦੀ ਔਰਗਨਾਈਜੇਸ਼ਨ ਆ ਜਿਹੜੀ 10 ਬਿਲੀਅਨ ਦੇ ਲਾਗੇ ਜਿਨ੍ਹਾਂ ਨੇ ਰੇਜ਼ ਕੀਤਾ ਅਤੇ ਟੈਕਸ ਦੇ ਵਿੱਚ ਕੰਟਰੀਬਿਊਟ ਕਰਵਾਇਆ. ਸੋ ਇਹਦੇ ਨਾਲ ਨਾਲ ਅਲਬਰਟਾ ਦਾ ਵੀ ਜਿਹੜਾ ਇੱਕ ਡਿਪਾਰਟਮੈਂਟ ਹੈ ਜਿਹੜਾ ਅਲਬਰਟਾ ਨੂੰ ਵੀ ਅੱਗੇ ਲੈ ਕੇ ਜਾਣ ਵਾਸਤੇ ਬਿਜ਼ਨਸਿਸ ਵਾਸਤੇ ਉਹਨਾਂ ਦੇ ਵੀ ਹੈੱਡ ਸੀਗੇ ਨਿਥਨ, ਉਹਨਾਂ ਨੇ ਵੀ ਪਾਰਟੀਸਪੇਟ ਕੀਤਾ ਅਤੇ ਇਨੋਵੇਟ ਕੈਲਗੀ ਜਾਂ ਕੈਲਗੀ ਇਕਨੋਮਿਕ ਡਿਵੈਲਪਮੈਂਟ ਵਾਲਿਆਂ ਨੇ ਵੀ ਪਾਰਟੀਸਪੇਟ ਕੀਤਾ. ਸੋ ਸਾਰਿਆਂ ਨੇ ਆਪਣੀਆਂ ਆਪਣੀਆਂ ਗੱਲਾਂ ਬਾਤਾਂ ਦੱਸੀਆਂ ਵੀ ਕਿੱਦਾਂ ਆਪਾਂ ਆਪਣੇ ਬਿਜ਼ਨਸ ਨੂੰ ਅੱਗੇ ਵਧਾ ਸਕਦੇ ਹਾਂ ਅਤੇ ਉਹਨਾਂ ਤੋਂ ਚੰਗੇ ਤਰੀਕੇ ਨਾਲ ਇਹਨਾਂ ਦੀ ਹੈਲਪ ਵੀ ਲੈ ਸਕਦੇ ਹਾਂ. ਸੋ ਉਹ ਵੀ ਗੱਲਬਾਤ ਸੀਗੀ ਕਿਉਂਕਿ ਹਰ ਪਾਸੇ ਜਿਹੜਾ ਉਹ ਕੰਮਕਾਰ ਜਿਹੜਾ ਤੇਜ਼ ਹੋ ਗਿਆ. ਅਤੇ ਹਿਲਮੈਨ ਉਹਨਾਂ ਦਾ ਜਿਹੜਾ ਕਹਿਣਾ ਕਿ ਵੀ ਇਹ ਆਪਾਂ ਫੋਰ ਗ੍ਰਾਂਟਡ ਲੈ ਰਹੇ ਸੀਗੇ ਕਿ ਵਰਚੁਅਲ ਜਿਹੜਾ ਡਿਊਟੀ ਫਰੀ ਟ੍ਰੇਡ ਇਹ ਯੂਨਾਈਟਿਡ ਸਟੇਟਸ ਨਾਲ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅਤੇ ਮਿਊਚੁਅਲ ਕਮਿਟਮੈਂਟ ਦੇ ਨਾਲ ਚੱਲਦਾ ਰਹੇਗਾ ਜਿਹੜਾ ਕਿ ਹੁਣ ਚੇਂਜ ਹੋ ਗਿਆ. ਅਤੇ ਬਹੁਤ ਜਿਹੜੀਆਂ ਇਕੋਨਮੀਜ਼ ਨੇ ਉਹ ਕਾਫੀ ਜ਼ਿਆਦਾ ਇੰਪੈਕਟਡ ਹੋਈਆਂ ਇਹਦੇ ਨਾਲ ਦੋਨੋਂ ਦੇ ਉੱਤੇ. ਜੇ ਤੁਸੀਂ ਕਹਿੰਦੇ ਵੀ ਇਫ ਸੀਓਜ਼ ਆਰ ਨੋਟ ਪੇਇੰਗ ਅਟੈਨਸ਼ਨ ਟੂ ਦੈਟ ਐਂਡ ਰੈਕੋਗਨਾਈਜ਼ਿੰਗ ਦੈਟ ਦੈਨ ਇਟ ਕੁੱਡ ਬੀ ਦੇਅਰ ਸੈਕਟਰ ਨੈਕਸਟ, ਕਿ ਉਹਨਾਂ ਦਾ ਵੀ ਸੈਕਟਰ ਹੋ ਸਕਦਾ ਜਿਹੜਾ ਆ ਰਿਹਾ ਅਤੇ ਉਹਨਾਂ ਦਾ ਵੀ ਨੁਕਸਾਨ ਜਿਹੜਾ ਉਹਨਾਂ ਦੇ ਨਾਲ ਵੀ ਹੋ ਸਕਦਾ. ਕਿਉਂਕਿ ਕਈ ਸੈਕਟਰ ਜਿਹੜੇ ਨੇ ਕਾਫੀ ਬੁਰੇ ਤਰੀਕੇ ਨਾਲ, ਤੁਸੀਂ ਦੇਖਿਆ ਵੀ ਜਿਸ ਤਰੀਕੇ ਨਾਲ ਪਿੱਛੇ ਕੁਝ ਸਮੇਂ ਦੇ ਵਿੱਚ ਡੱਗ ਫੋਰਡ ਅਤੇ ਟਰੰਪ ਜਿਹੜੇ ਨੇ ਇੱਕ ਦੂਜੇ ਨਾਲ ਗਾਲੀ ਗਲੋਚ ਤੱਕ ਉਤਰੇ ਸੀਗੇ, ਕਿਸ ਤਰ੍ਹਾਂ ਦੀ ਵਰਡਿੰਗ ਜਿਹੜੀ ਯੂਜ਼ ਕਰਦੇ ਸੀਗੇ. ਅਤੇ ਲੇਕ ਓਨਟੇਰੀਓ ਨੂੰ ਲੇਕ ਅਮੈਰੀਕਾ ਬਣਾ ਤਾ ਟਰੰਪ ਨੇ ਆਪਣੇ ਹਿਸਾਬ ਦੇ ਨਾਲ ਹੀ. ਇਸੇ ਤਰੀਕੇ ਨਾਲ ਕਈ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਜਿਹੜੀਆਂ ਆਮ ਲੋਕਾਂ ਨੂੰ ਪਸੰਦ ਨਹੀਂ ਆਈਆਂ, ਜਾਂ ਕੈਨੇਡੀਅਨ ਵੱਲੋਂ ਵੀ ਕਾਫੀ ਗੁੱਸਾ ਦਿਖਾਇਆ ਜਾ ਰਿਹਾ ਉਹਨਾਂ ਦੀ ਸ਼ਰਾਬ ਜਿਹੜੀ ਉਹਨੂੰ ਟੱਚ ਨਹੀਂ ਕੀਤਾ ਜਾ ਰਿਹਾ, ਜਾਂ ਉਹਨਾਂ ਦੇ ਕਈ ਚੀਜ਼ਾਂ ਜਿਹੜੀਆਂ ਨੇ ਟੂਰਿਜ਼ਮ ਜਿਹੜਾ ਬੜਾ ਇੰਪੈਕਟ ਹੋਇਆ ਕਿਉਂਕਿ ਇਹਨਾਂ ਨੂੰ ਵੀ ਗੁੱਸਾ ਚੜਿਆ ਵੀ ਆਪਾਂ ਤੇਰੇ ਨਾਲ ਕੰਮ ਨਹੀਂ ਕਰਨਾ. ਸੋ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ. ਅਤੇ ਕਹਿੰਦੇ ਵੀ ਕਿਉਂਕਿ ਜਿੰਨਾ ਸਾਡਾ ਬਿਜ਼ਨਸ ਸੀਗਾ ਯੂ ਐੱਸ ਦੇ ਨਾਲ, ਉਹ ਕਹਿੰਦੇ ਵੀ ਇੱਕ ਹੀ ਕਸਟਮਰ ਜਿਹੜਾ ਨਾ ਇੰਨਾ ਉਹਦੇ ਨਾਲ ਹੀ ਬਿਜ਼ਨਸ ਕਰੀ ਜਾਣਾ ਕੋਈ ਬਹੁਤਾ ਰਿਜ਼ੀਲੀਅੰਟ ਵੇ ਨਹੀਂ ਹੁੰਦਾ, ਜਿਹਦੇ ਕਰਕੇ ਆਪਾਂ ਦੇਖ ਰਹੇ ਹਾਂ ਵੀ ਅੱਜ ਕੱਲ੍ਹ ਯੂਰਪ ਦੇ ਨਾਲ ਆਪਾਂ ਬਿਜ਼ਨਸ ਸ਼ੁਰੂ ਕੀਤਾ, ਹੋਰ ਦੁਨੀਆਂ ਭਰ ਦੇ 51 ਕੰਟਰੀਜ਼ ਨੇ, ਯੂਰਪ ਦੀਆਂ ਕਾਫੀ ਕੰਟਰੀਜ਼ ਨੇ, 51 ਕੰਟਰੀਜ਼ ਨੇ ਜਿਨ੍ਹਾਂ ਦੇ ਨਾਲ 15 FTA ਜਿਹਨੂੰ ਕਹਿੰਦੇ ਫੋਰਨ ਟ੍ਰੇਡ ਐਗਰੀਮੈਂਟ ਜਿਹੜੇ ਆ, ਫਰੀ ਟ੍ਰੇਡ ਐਗਰੀਮੈਂਟ ਜਿਹੜੇ ਆ ਉਹ ਸਾਈਨ ਕੀਤੇ. ਇਹ ਵੈਸੇ ਇਹਨਾਂ ਨੇ ਨਹੀਂ ਕਿਹਾ, ਇਹ ਅੱਜ ਦੇ ਪ੍ਰੋਗਰਾਮ 'ਚ ਮੈਂ ਸੁਣ ਕੇ ਆਇਆ ਵੀ 15 ਐਜ਼ ਏ FTA ਨੇ, ਜਿਹਦੇ ਕਰਕੇ ਕੈਨੇਡਾ ਜਿਹੜਾ ਸਭ ਤੋਂ ਵਧੀਆ ਪੁਜੀਸ਼ਨ 'ਤੇ ਬੈਠਾ ਰਾਈਟ ਨੋ, ਕਿਉਂਕਿ ਅਮੈਰੀਕਾ ਦੇ ਨਾਲ ਤਾਂ ਪੰਗਾ ਪਿਆ ਹੀ ਬਟ ਦੂਜੇ ਪਾਸੇ ਕਾਫੀ ਜਗ੍ਹਾ ਦੇ ਉੱਤੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਸਾਡੇ ਖੁੱਲ੍ਹ ਗਏ. ਇਸੇ ਸਿਲਸਿਲੇ ਦੇ ਵਿੱਚ ਆਪਾਂ ਵੀ ਕਈ ਚੀਜ਼ਾਂ ਦੇ ਉੱਤੇ ਹੱਥ ਅਜਮਾ ਰਹੇ ਹਾਂ, ਚਾਹੇ ਉਹ ਡਿਫਰੈਂਟ ਡਿਫਰੈਂਟ ਪ੍ਰੋਡਕਟ ਨੇ. ਜਿੱਦਾਂ ਸਿੰਬੋ ਇੰਜੀਨੀਅਰਿੰਗ ਦੀ ਮੈਂ ਗੱਲ ਕਈ ਵਾਰੀ ਕੀਤੀ ਹੈ ਵੀ ਸਿੰਬੋ ਇੰਜੀਨੀਅਰਿੰਗ ਦੀਆਂ ਜਿਹੜੀਆਂ ਸਾਡੀਆਂ ਸਰਵਿਸਿਜ਼ ਨੇ ਲੋਕਲ ਕੰਸਟਰਕਸ਼ਨ ਦੇ ਨਾਲ, ਮਕੈਨੀਕਲ ਸਰਵਿਸਿਜ, ਕੰਪਲਾਇੰਸ ਦੀਆਂ ਸਰਵਿਸਿਜ, ਜਾਂ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਸਰਵਿਸਿਜ ਤੁਸੀਂ ਲੈਣੀਆਂ ਹੋਣ ਤਾਂ ਇੱਕ ਵਾਰੀ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ 403-400-0203 'ਤੇ, ਜਾਂ simboengineering.ca ਵਿਜ਼ਿਟ ਕਰਕੇ ਹੋਰ ਵੀ ਜਾਣਕਾਰੀ ਲਈ ਜਾ ਸਕਦੀ. ਇਹ ਤਾਂ ਇੰਜੀਨੀਅਰਿੰਗ ਸਰਵਿਸਿਜ ਦੀ ਗੱਲ ਹੋ ਗਈ, ਬਟ ਕਿਉਂਕਿ ਸਿੰਬੋ ਜਿਹੜੀ ਹੈ ਸਾਡੀ, ਜਿਹਦੇ ਨਾਲ ਟਾਈ ਅਪ ਕੀਤਾ ਆਪਾਂ ਚਾਈਨੀਜ਼ ਕੰਪਨੀ, ਉਹਨਾਂ ਕੋਲ ਕਾਫੀ ਵੱਡੀ ਤਾਦਾਦ ਦੇ ਵਿੱਚ CNC ਮਸ਼ੀਨਾਂ ਨੇ ਅਤੇ ਦੁਨੀਆਂ ਦੀਆਂ ਵਧੀਆ ਕੰਪਨੀਜ਼ ਨੂੰ ਆਲਰੇਡੀ ਉਹ ਕੇਟਰ ਕਰ ਰਹੇ ਨੇ ਬਣਾ ਕੇ, ਜਿਹਦੇ 'ਚ NVIDIA ਦਾ ਨਾਂ ਤੁਸੀਂ ਸੁਣਿਆ ਹੈਗਾ, NVIDIA ਹੋ ਗਈ, ਫਿਰ ਤੁਹਾਡੇ ਕੋਲ BMW ਹੋ ਗਈ, BYD ਹੋ ਗਈ, ਐਜੀਲੈਂਟ ਹੋ ਗਈ, ABB ਹੋ ਗਈ, ਕੈਟਰਪਿਲਰ ਹੋ ਗਈ, ਮਤਲਬ ਇਸ ਤਰ੍ਹਾਂ ਦੀਆਂ ਕੰਪਨੀਆਂ ਦੇ ਜਿਹੜੇ ਪਾਰਟਸ ਨੇ ਆਲਰੇਡੀ ਬਣਾ ਕੇ ਦੇ ਰਹੇ ਹਾਂ. ਅਤੇ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਪਾਰਟਸ ਜਿਹੜੇ ਤੁਹਾਨੂੰ ਲੱਗਦਾ ਵੀ ਨਹੀਂ ਮਿਲ ਪਾ ਰਹੇ ਇੱਥੋਂ, ਤਾਂ ਉਹਦੇ ਵਾਸਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ, ਜਾਂ simboengineering.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ.

0: ਕਿਉਂਕਿ ਇਹ ਪਾਰਟਸ ਜਿਹੜੇ ਨੇ ਮੈਂ ਕੰਪਨੀਆਂ ਦਾ ਜ਼ਿਕਰ ਤੇ ਕਰਤਾ ਪਰ ਪਾਰਟਸ ਜਿਹੜੇ ਨੇ ਉਹ ਆਇਲ ਐਂਡ ਗੈਸ ਦੇ ਨਾਲ ਰਿਲੇਟਡ ਹੋਣ, ਡਾਟਾ ਸੈਂਟਰਸ ਦੇ ਨਾਲ ਰਿਲੇਟਡ ਹੋਣ, ਜਾਂ ਰੋਬੋਟਿਕਸ ਦੇ ਪਾਰਟਸ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਕਾਫੀ ਚੱਲਦੇ ਆ, ਅਤੇ ਹਿਊਮਨੋਇਡ ਕਹਿੰਦੇ ਇਹਨਾਂ ਨੂੰ ਆਪਾਂ, ਅਤੇ ਉਹਦੇ ਪਾਰਟਸ ਹੋ ਗਏ, ਐਰੋਨੋਟੀਕਲ ਪਾਰਟ ਚੱਲਦੇ ਨੇ, ਵੈਸੇ ਇੱਥੇ ਇੰਨੇ ਜ਼ਿਆਦਾ ਨਹੀਂ ਚੱਲ ਸਕਦੇ ਬਟ ਸਟਿਲ ਜੇ ਕਿਸੇ ਨੂੰ ਕੋਈ ਚਾਹੀਦੇ ਹੋਣ ਪਾਰਟਸ ਜਾਂ ਕਿਸੇ ਇੰਡਸਟਰੀ ਦੇ ਨਾਲ ਤੁਸੀਂ ਐਸੋਸੀਏਟਡ, ਤਾਂ ਉਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ. ਇਹ ਕੁਛ ਇੱਕ ਜਿਹੜੇ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪਾਰਟਸ ਜਿਹੜੇ ਨੇ ਉਹ ਆਪਾਂ ਪ੍ਰੋਡਿਊਸ ਕਰਦੀ ਪਈ ਜੀ ਸਾਡੀ ਕੰਪਨੀ ਜਿਹੜੀ ਚਾਈਨਾ ਦੇ ਵਿੱਚ, ਅਤੇ ਇੱਥੇ ਲੋਕਲੀ ਆਪਾਂ ਉਹਨਾਂ ਦਾ ਸੈਟਅਪ ਕੀਤਾ, ਤੁਸੀਂ ਉੱਥੇ ਵੀ ਨਜ਼ਰ ਮਾਰ ਸਕਦੇ ਹੋ. ਪ੍ਰੋਗਰਾਮ 'ਚ ਅੱਗੇ ਵਧਦੇ ਹਾਂ ਅਤੇ ਆਪਾਂ ਹੋਰ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਕਰਨੀਆਂ ਉਹ ਵੀ ਕਰਦੇ ਹਾਂ. ਇੱਕ ਮੈਨੂੰ ਲੱਗਦਾ ਵੀ ਇੱਕ ਗਾਣਾ ਸੁਣਾ ਦਿੰਦੀ ਹਾਂ, ਕਿਉਂਕਿ ਖਬਰਾਂ 'ਤੇ ਸੁਣਾਈ ਜਾਵਾਂਗੇ, ਖਬਰਾਂ ਦੇ ਨਾਲ ਨਾਲ ਜਿਹੜੇ ਆ ਉਹ ਗੀਤ ਸੰਗੀਤ ਵੀ ਚੱਲਦਾ ਰਹੇ, ਜਾਂ ਖਬਰਾਂ ਹੀ ਚੱਲਦੀਆਂ ਰਹਿਣ, ਜੋ ਵੀ ਤੁਸੀਂ ਸੁਣਨਾ ਚਾਹੋ ਉਹ ਤੁਹਾਡੇ ਵਾਸਤੇ ਮੈਂ ਪੇਸ਼ ਕਰ ਦਿੰਦਾ, ਕਿਉਂਕਿ ਖਬਰਾਂ ਕਈ ਵਾਰੀ ਜ਼ਿਆਦਾ ਖਬਰਾਂ ਹੋ ਜਾਂਦੀਆਂ ਅਤੇ ਗੀਤ ਸੰਗੀਤ ਜਿਹੜਾ ਉਹਦੇ ਨਾਲ ਆਪਾਂ ਥੋੜ੍ਹਾ ਬ੍ਰੇਕ ਜਿਹੀ ਲੈ ਲੈਂਦੇ ਹਾਂ, ਅਤੇ ਕੋਸ਼ਿਸ਼ ਕਰਦੇ ਹਾਂ ਵੀ ਜੇ ਮੈਂ ਤੁਹਾਨੂੰ ਖਬਰਾਂ ਸੁਣਾਉਣ ਦੀ ਵੀ ਕੁਛ ਇੱਕ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ, ਕਿਉਂਕਿ ਲੋਕਲ ਤੁਹਾਨੂੰ ਪਤਾ ਵੀ ਪੰਜਾਬੀ ਦੇ ਵਿੱਚ ਵੀ ਅਕਸਰ ਆਪਾਂ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਲੈਂਦੇ ਹਾਂ, ਅਤੇ ਤੁਸੀਂ ਇੰਜੋਏ ਵੀ ਕਰਦੇ ਹੋ ਖਬਰਾਂ ਨੂੰ. ਸੋ ਇਸੇ ਤਰ੍ਹਾਂ ਦੀਆਂ ਕੁਛ ਇੱਕ ਖਬਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਸੇ ਤਰੀਕੇ ਨਾਲ ਸ਼ੇਅਰ ਕਰਾਂਗੇ. ਸਬਰੰਗ ਰੇਡੀਓ 94.7 FM 'ਤੇ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਸੁਣਦੇ ਹਾਂ ਕੁਛ ਇੱਕ ਖਬਰਾਂ.
1: ਅੰਬਰ ਨੂੰ ਮੈਸਾਚੂਸੇਟਸ ਦੇ ਨਿਊ ਬੈਡਫੋਰਡ ਇਲਾਕੇ 'ਚ ਆਈਸ ਏਜੰਟਸ ਦੇ ਵੱਲੋਂ ਇਮੀਗ੍ਰੇਸ਼ਨ ਐਨਫੋਰਸਮੈਂਟ ਆਪਰੇਸ਼ਨ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ. ਸਥਾਨਕ ਰਿਪੋਰਟ ਮੁਤਾਬਕ ਘੱਟੋ ਘੱਟ 8 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ, ਹਾਲਾਂਕਿ ਆਈਸ ਵੱਲੋਂ ਸਾਰੇ ਗ੍ਰਿਫ਼ਤਾਰ ਲੋਕਾਂ ਦੀ ਪਛਾਣ ਜਾਂ ਇਮੀਗ੍ਰੇਸ਼ਨ ਹਿਸਟਰੀ ਤੁਰੰਤ ਜਨਤਕ ਨਹੀਂ ਕੀਤੀ ਗਈ. ਨਿਊ ਬੈਡਫੋਰਡ ਦੇ ਮੇਅਰ ਜੌਨ ਮਿਚੈਲ ਨੇ ਕਿਹਾ ਹੈ ਕਿ ਆਈਸ ਦੇ ਆਪਰੇਸ਼ਨ ਤੋਂ ਪਹਿਲਾਂ ਸਥਾਨਕ ਪੁਲਿਸ ਵਿਭਾਗ ਨਾਲ ਸੰਪਰਕ ਨਹੀਂ ਕੀਤਾ ਗਿਆ ਅਤੇ ਨਾ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਬਾਰੇ ਸਥਾਨਕ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਦਿੱਤੀ ਗਈ. ਇੱਕ ਨਾ ਮੌਜੂਦਾ ਐਡਮਿਨਿਸਟ੍ਰੇਸ਼ਨ ਦੀ ਇਮੀਗ੍ਰੇਸ਼ਨ ਐਨਫੋਰਸਮੈਂਟ ਸਟ੍ਰੈਟਜੀ ਦਾ ਇੱਕ ਹੋਰ ਉਦਾਹਰਣ ਹੈ, ਜਿਸ ਵਿੱਚ ਫੈਡਰਲ ਇਮੀਗ੍ਰੇਸ਼ਨ ਆਫੀਸਰਸ ਵੱਲੋਂ ਵੱਖ ਵੱਖ ਸ਼ਹਿਰਾਂ 'ਚ ਅਰੈਸਟ ਕੀਤੇ ਜਾ ਰਹੇ ਨੇ. ਪਰ ਇੱਥੇ ਇੱਕ ਗੱਲ ਬਹੁਤ ਸਪਸ਼ਟ ਰੱਖਣੀ ਚਾਹੀਦੀ ਹੈ, ਅੱਜ ਹਿਰਾਸਤ 'ਚ ਲੈ ਗਏ ਹਰ ਵਿਅਕਤੀ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸਦਾ ਕ੍ਰਿਮੀਨਲ ਰਿਕਾਰਡ ਸੀ ਜਾਂ ਉਸ ਨੂੰ ਤੁਰੰਤ ਡਿਪੋਰਟ ਕੀਤਾ ਜਾਵੇਗਾ. ਹਰੇਕ ਵਿਅਕਤੀ ਦੀ ਇਮੀਗ੍ਰੇਸ਼ਨ ਤੇ ਲੀਗਲ ਸਿਚੁਏਸ਼ਨ ਵੱਖਰੀ ਹੋ ਸਕਦੀ ਹੈ. ਉਧਰ ਕੈਂਸਸ ਦੇ ਡੌਜ ਸਿਟੀ ਇਲਾਕੇ 'ਚ ਵੀ ਸਥਾਨਕ ਪੁਲਿਸ ਨੇ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਪਰਸੋਨਲ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ. ਇਸ ਲਈ ਵੱਡਾ ਐਨਫੋਰਸਮੈਂਟ ਡਿਵੈਲਪਮੈਂਟ ਇਹ ਹੈ ਕਿ ਆਈਸ ਆਪਰੇਸ਼ਨਸ ਸਿਰਫ ਇੱਕ ਸ਼ਹਿਰ ਤੱਕ ਸੀਮਤ ਨਹੀਂ ਦਿਸ ਰਿਹਾ, ਪਰ ਦੇਸ਼ ਭਰ 'ਚ ਗ੍ਰਿਫ਼ਤਾਰੀਆਂ ਦੀ ਗਿਣਤੀ ਬਾਰੇ ਅਜੇ ਕੋਈ ਭਰੋਸੇਯੋਗ ਅਧਿਕਾਰਤ ਅੰਕੜਾ ਨਹੀਂ ਆਇਆ. ਇਸ ਲਈ ਗਿਣਤੀ ਨੂੰ ਵਧਾ ਚੜਾ ਕੇ ਦੱਸਣਾ ਠੀਕ ਨਹੀਂ ਹੋਵੇਗਾ. ਨਾਰਥ ਅਮਰੀਕਨ ਬਾਜ਼ਾਰ 'ਚ ਆਪਣੀ ਹਿੱਸੇਦਾਰੀ 30% ਤੋਂ ਵਧਾਉਣ ਦੇ ਮਕਸਦ ਨਾਲ ਏਅਰ ਇੰਡੀਆ ਵੱਲੋਂ ਟੋਰਾਂਟੋ ਦਿੱਲੀ ਰੂਟ 'ਤੇ ਨਵੇਂ ਬੋਇੰਗ 787 ਜਹਾਜ਼ਾਂ ਦੀ ਵਰਤੋਂ ਆਰੰਭੀ ਗਈ ਹੈ ਅਤੇ ਟੋਰਾਂਟੋ ਤੋਂ ਮੁੰਬਈ ਦਰਮਿਆਨ ਨਵੀਆਂ ਨਾਨ ਸਟਾਪ ਫਲਾਈਟਸ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ. ਪੀਅਰਸਨ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਰਾਘਵਿੰਦਰ ਸਿੰਘ, ਅਮਿਤ ਅਰੋੜਾ, ਅਰੁਣ ਕਪੂਰ ਅਤੇ ਹਰਦੀਪ ਸਿੰਘ ਵੱਲੋਂ ਨਵੇਂ ਹਵਾਈ ਜਹਾਜ਼ ਬਾਰੇ ਵਿਸਤਾਰਤ ਜਾਣਕਾਰੀ ਸਾਂਝੀ ਕੀਤੀ ਗਈ, ਜਦਕਿ ਅੰਸ਼ੂ ਕਸ਼ਪ ਖਾਸ ਤੌਰ 'ਤੇ ਇੰਡੀਆ ਤੋਂ ਪੁੱਜੇ. ਉਨ੍ਹਾਂ ਦੱਸਿਆ ਕਿ ਨਵੇਂ ਜਹਾਜ਼ ਦੇ ਵਿੱਚ 30 ਬਿਜ਼ਨਸ ਕਲਾਸ ਸੀਟਾਂ, 28 ਪ੍ਰੀਮੀਅਮ ਇਕਾਨਮੀ ਸੀਟਾਂ ਤੇ 238 ਇਕਾਨਮੀ ਕਲਾਸ ਸੀਟਾਂ ਮੌਜੂਦ ਨੇ. ਹਰ ਮੁਸਾਫਰ ਦੇ ਮਨੋਰੰਜਨ ਵਾਸਤੇ QLED ਸਕਰੀਨਜ਼ ਮੌਜੂਦ ਨੇ ਤੇ ਮੁਸਾਫਰਾਂ ਦੇ ਸਫ਼ਰ ਨੂੰ ਵਧੇਰੇ ਆਰਾਮਦਾਇਕ ਬਣਾਉਣ ਲਈ ਤਕਨੀਕ ਨਾਲ ਭਰਪੂਰ ਬਣਾਇਆ ਗਿਆ, ਜਿਸ ਦੇ ਮੱਦੇਨਜ਼ਰ ਭਾਰਤੀ ਮੂਲ ਦੇ ਕੈਨੇਡੀਅਨਜ਼ ਸਣੇ ਸਭਨਾਂ ਦਾ ਹੁੰਗਾਰਾ ਲਾਮਿਸਾਲ ਰਿਹਾ. ਅਧਿਕਾਰੀਆਂ ਦਾ ਕਹਿਣਾ ਸੀ ਕਿ ਮੁਸਾਫਰਾਂ ਦੀਆਂ ਉਮੀਦਾਂ ਤੇ ਮੰਗਾਂ ਨੂੰ ਧਿਆਨ 'ਚ ਰੱਖਦਿਆਂ ਹੀ ਨਵੇਂ ਹਵਾਈ ਜਹਾਜ਼ ਡਿਜ਼ਾਈਨ ਕਰਵਾਏ ਗਏ ਨੇ. ਉਨ੍ਹਾਂ ਅੱਗੇ ਕਿਹਾ ਕਿ ਏਅਰ ਇੰਡੀਆ ਵੱਲੋਂ ਜਲਦ ਹੀ ਟੋਰਾਂਟੋ ਵਿਖੇ ਦਫ਼ਤਰ ਬਣਾਇਆ ਜਾ ਰਿਹਾ ਹੈ, ਜੋ ਇਸ ਵੇਲੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਹੀ ਆਪਰੇਟ ਕਰ ਰਹੀ ਹੈ. ਦੱਸ ਦਈਏ ਕਿ ਏਅਰ ਇੰਡੀਆ ਵੱਲੋਂ 94 ਮੀਡੀਆ ਨੁਮਾਇੰਦਿਆਂ ਨੂੰ ਨਵੇਂ ਹਵਾਈ ਜਹਾਜ਼ ਦੀਆਂ ਖੂਬੀਆਂ ਤੋਂ ਜਾਣੂ ਕਰਵਾਇਆ ਗਿਆ, ਜਿਨ੍ਹਾਂ ਵਿੱਚ ਕਈ ਮੀਡੀਆ ਗਰੁੱਪ ਮੌਜੂਦ ਰਹੇ. ਔਰ ਇਸੇ ਤਰੀਕੇ ਦੇ ਨਾਲ ਏਅਰ ਇੰਡੀਆ ਮੁਤਾਬਕ ਇਹਨਾਂ ਵਾਸਤੇ ਹਰ ਮੁਸਾਫਰ ਖਾਸ ਹੈ ਤੇ ਉਹਨਾਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਏਅਰਲਾਈਨ ਦਾ ਫਰਜ਼ ਬਣ ਜਾਂਦਾ ਹੈ. ਮੁਸਾਫਰਾਂ ਦੀ ਬੋਲੀ, ਉਹਨਾਂ ਦਾ ਖਾਣ ਪੀਣ, ਹਰ ਚੀਜ਼ ਨੂੰ ਏਅਰ ਇੰਡੀਆ ਨੂੰ ਤਰਜੀਹੀ ਸੂਚੀ 'ਚ ਰੱਖਿਆ ਗਿਆ. ਨਾਰਥ ਅਮਰੀਕਾ ਲਈ ਏਅਰ ਇੰਡੀਆ ਦੇ ਰੀਜਨਲ ਮੈਨੇਜਰ ਅਮਿਤ ਅਰੋੜਾ ਨੇ ਦੱਸਿਆ ਕਿ ਇਸ ਵੇਲੇ ਟਾਟਾ ਗਰੁੱਪ ਦੀ ਏਅਰਲਾਈਨ ਕੋਲ 177 ਜਹਾਜ਼ ਮੌਜੂਦ ਨੇ, ਪਰ ਜਲਦ ਹੀ ਇਸ ਗਿਣਤੀ 'ਚ ਵਾਧਾ ਕੀਤਾ ਜਾ ਰਿਹਾ ਹੈ. ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 3 ਦਿਨਾਂ ਦੇ

0: ਅਧਿਕਾਰਤ ਦੌਰੇ ਤੇ ਅਮਰੀਕਾ ਪਹੁੰਚ ਗਏ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਰਾਣੇ ਪ੍ਰੋਟੋਕੋਲ ਅਤੇ ਪਰੰਪਰਾਵਾਂ ਨੂੰ ਤੋੜਦਿਆਂ ਨਿੱਜੀ ਤੌਰ ਤੇ ਜੁਆਇੰਟ ਬੇਸ ਐਂਡਰਿਊਜ਼ ਦੇ ਰਨਵੇ ਤੇ ਪਹੁੰਚ ਕੇ ਸ਼ੀ ਜਿਨਪਿੰਗ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੈਲਾਨੀਆ ਟਰੰਪ ਵੀ ਮੌਜੂਦ ਸੀ ਏਅਰਬੇਸ ਤੇ ਸ਼ੀ ਜਿਨਪਿੰਗ ਦਾ ਸ਼ਾਹੀ ਲਾਲ ਕਾਰਪੇਟ ਸਵਾਗਤ ਕੀਤਾ ਗਿਆ ਅਤੇ ਬੀ 1 ਬੰਬਾਰਾ ਵੱਲੋਂ ਫਲਾਈ ਪਾਸਟ ਵੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਇੱਕ ਦਹਾਕੇ ਤੋਂ ਬਾਅਦ ਇਹ ਚੀਨੀ ਰਾਸ਼ਟਰਪਤੀ ਦਾ ਪਹਿਲਾ ਅਮਰੀਕੀ ਦੌਰਾ ਹੈ ਇਸ ਤੋਂ ਪਹਿਲਾਂ 2015 ਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਏਅਰਬੇਸ ਤੇ ਪੋਪ ਫ੍ਰਾਂਸਿਸ ਦਾ ਅਜਿਹਾ ਸਵਾਗਤ ਕੀਤਾ ਸੀ ਦੋਵਾਂ ਨੇਤਾਵਾਂ ਦੀ ਰਸਮੀ ਗੱਲਬਾਤ ਤੋਂ ਪਹਿਲਾਂ ਅਮਰੀਕਾ ਦੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਜਾਣਕਾਰੀ ਦਿੱਤੀ ਕਿ ਅਮਰੀਕਾ ਤੇ ਚੀਨ ਵਿਚਕਾਰ ਚੱਲ ਰਹੇ ਵਪਾਰ ਯੁੱਧ ਤੇ ਲਗਾਈ ਗਈ ਰੋਕ ਜੋ 10 ਨਵੰਬਰ ਨੂੰ ਖਤਮ ਹੋ ਰਹੀ ਸੀ ਹੁਣ 2 ਮਹੀਨੇ ਵਧਾ ਕੇ 10 ਜਨਵਰੀ ਕਰ ਦਿੱਤੀ ਗਈ ਹੈ ਅਪ੍ਰੈਲ 2025 ਚ ਟੈਰਿਫਸ ਤੋਂ ਸ਼ੁਰੂ ਹੋਏ ਇਸ ਵਿਵਾਦ ਚ ਇਹ ਵਾਅਦਾ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਸਮਝੌਤਿਆਂ ਲਈ ਰਾਹ ਪੱਧਰਾ ਕਰੇਗਾ ਚੀਨ ਸੈਮੀ ਕੰਡਕਟਰਾਂ ਤੇ ਸੰਵੇਦਨਸ਼ੀਲ ਤਕਨਾਲੋਜੀਆਂ ਦੇ ਨਿਰਯਾਤ ਉੱਤੇ ਅਮਰੀਕੀ ਪਾਬੰਦੀਆਂ ਹਟਾਉਣ ਲਈ ਦਬਾਅ ਪਾਵੇਗਾ ਵਿਸ਼ਵ ਵਿਆਪੀ ਤੇਲ ਸੰਕਟ ਦੇ ਵਿਚਕਾਰ ਚੀਨ ਵੱਲੋਂ ਇਰਾਨੀ ਤੇਲ ਦੀ ਖਰੀਦ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਤੇ ਗੰਭੀਰ ਚਰਚਾ ਹੋਵੇਗੀ ਗੱਲਬਾਤ ਤੋਂ ਪਹਿਲਾਂ ਚੀਨ ਨੇ ਸਪਸ਼ਟ ਕੀਤਾ ਹੈ ਕਿ ਉਸ ਦੀ ਪ੍ਰਭੂ ਸੱਤਾ ਸੁਰੱਖਿਆ ਤੇ ਵਿਕਾਸ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਸ਼ੀ ਜਿਨਪਿੰਗ ਦਾ ਇਹ ਦੌਰਾ ਸ਼ੁੱਕਰਵਾਰ ਨੂੰ ਡੋਨਲਡ ਟਰੰਪ ਅਤੇ ਮੈਲਾਨੀਆ ਟਰੰਪ ਨਾਲ ਇੱਕ ਨਿੱਜੀ ਚਾਹ ਪਾਰਟੀ ਨਾਲ ਸਮਾਪਤ ਹੋਵੇਗਾ ਮੱਧ ਪੂਰਬ ਚ ਜਾਰੀ ਅਮਰੀਕਾ ਇਰਾਨ ਟਕਰਾਅ ਦਰਮਿਆਨ ਇਰਾਨ ਨੇ ਅਮਰੀਕਾ ਤੇ ਇਜ਼ਰਾਈਲ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸ ਤੇ ਮੁੜ ਹਮਲਾ ਕੀਤਾ ਗਿਆ ਤਾਂ ਜੰਗ ਦਾ ਦਾਇਰਾ ਹਿੰਦ ਮਹਾਸਾਗਰ ਤੱਕ ਫੈਲ ਸਕਦਾ ਹੈ ਇਹ ਚੇਤਾਵਨੀ ਇਰਾਨ ਦੇ ਸੁਪਰੀਮ ਲੀਡਰ ਦੇ ਸੀਨੀਅਰ ਫੌਜੀ ਸਲਾਹਕਾਰ ਮੇਜਰ ਜਨਰਲ ਯਾਹੀਆ ਰਹੀਮ ਸਫਵੀ ਨੇ ਦਿੱਤੀ ਹੈ ਇਰਾਨ ਦੀ ਸਰਕਾਰੀ ਫਾਰਸ ਨਿਊਜ਼ ਏਜੰਸੀ ਵੱਲੋਂ ਜਾਰੀ ਵੀਡੀਓ ਦੇ ਵਿਚ ਸਫਵੀ ਨੇ ਕਿਹਾ ਕਿ ਜੰਗ ਪਹਿਲਾਂ ਹੀ ਫਾਰਸ ਦੀ ਖਾੜੀ ਤੇ ਹੌਰਮੁਜ਼ ਜਲਮਾਰਗ ਤੋਂ ਲਾਲ ਸਾਗਰ ਤੱਕ ਫੈਲ ਚੁੱਕੀ ਹੈ ਉਨ੍ਹਾਂ ਮੁਤਾਬਕ ਜੇਕਰ ਮੁੜ ਹਮਲੇ ਹੁੰਦੇ ਨੇ ਤਾਂ ਜੰਗ ਦਾ ਮੋਰਚਾ ਹੋਰ ਅੱਗੇ ਵੱਧ ਕੇ ਹਿੰਦ ਮਹਾਸਾਗਰ ਤੇ ਇਸ ਤੋਂ ਵੀ ਅੱਗੇ ਤੱਕ ਪਹੁੰਚ ਸਕਦਾ ਹੈ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਹੌਰਮੁਜ਼ ਤੇ ਲਾਲ ਸਾਗਰ ਦੇ ਸਮੁੰਦਰੀ ਰਸਤੇ ਪਹਿਲਾਂ ਹੀ ਤਣਾਅ ਹੇਠ ਨੇ ਬਾਬਲ ਮੰਦੇਬ ਜਲਮਾਰਗ ਲਾਲ ਸਾਗਰ ਨੂੰ ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਨਾਲ ਜੋੜਦਾ ਹੈ ਜਿਸ ਕਾਰਨ ਖੇਤਰ ਚ ਵੱਧਦਾ ਤਣਾਅ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਲਈ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਰਾਨੀ ਅਧਿਕਾਰੀ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਅਮਰੀਕੀ ਸੈਨਿਕ ਕਾਰਵਾਈ ਵਧਣ ਦੀ ਸਥਿਤੀ ਚ ਉਹ ਆਪਣੇ ਜਵਾਬ ਦੀ ਰਣਨੀਤੀ ਅਤੇ ਨਿਸ਼ਾਨਿਆਂ ਚ ਤਬਦੀਲੀ ਕਰ ਸਕਦੇ ਨੇ ਹਾਲਾਂਕਿ ਸਫਵੀ ਦੀ ਤਾਜ਼ਾ ਟਿੱਪਣੀ ਚ ਪਹਿਲੀ ਵਾਰ ਹਿੰਦ ਮਹਾਸਾਗਰ ਨੂੰ ਸੰਭਾਵਿਤ ਨਵੇਂ ਜੰਗੀ ਮੋਰਚੇ ਵਜੋਂ ਸਪਸ਼ਟ ਤੌਰ ਤੇ ਦਰਸਾਇਆ ਗਿਆ ਹੈ ਇਸ ਤਰ੍ਹਾਂ ਦੇ ਵਿਸਤਾਰ ਨਾਲ ਭਾਰਤ ਸਮੇਤ ਖੇਤਰ ਦੇ ਹੋਰ ਦੇਸ਼ਾਂ ਲਈ ਸਮੁੰਦਰੀ ਵਪਾਰ ਤੇ ਊਰਜਾ ਸਪਲਾਈ ਨਾਲ ਜੁੜੇ ਖਤਰੇ ਵੱਧ ਸਕਦੇ ਨੇ ਭਾਰਤ ਦੇ ਪੱਛਮੀ ਏਸ਼ੀਆ ਨਾਲ ਮਹੱਤਵਪੂਰਨ ਵਪਾਰਕ ਤੇ ਊਰਜਾ ਸਬੰਧ ਨੇ ਇਸ ਲਈ ਫਾਰਸ ਦੀ ਖਾੜੀ ਤੋਂ ਹਿੰਦ ਮਹਾਸਾਗਰ ਤੱਕ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਣ ਦੀ ਸਥਿਤੀ ਚ ਸ਼ਿਪਿੰਗ ਤੇ ਊਰਜਾ ਲਾਗਤਾਂ ਤੇ ਅਸਰ ਪੈ ਸਕਦਾ ਹੈ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਦੇ ਖਿਲਾਫ ਸੁਰੱਖਿਆ ਤੇ ਇਮੀਗ੍ਰੇਸ਼ਨ ਏਜੰਸੀਆਂ ਵੱਲੋਂ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੇ ਸਰੋਤਾਂ ਤੇ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਗੈਂਗ ਨਾਲ ਸਬੰਧਤ ਲਗਭਗ 200 ਵਿਅਕਤੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦਿੱਤੇ ਗਏ ਨੇ ਇਨ੍ਹਾਂ ਚੋਂ ਹੁਣ ਤੱਕ 111 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਏਜੰਸੀਆਂ ਮੁਤਾਬਕ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਉਨ੍ਹਾਂ ਦੇ ਮੁੱਖ ਪ੍ਰਾਥਮਿਕਤਾ ਵਾਲੇ ਟੀਚਿਆਂ ਚ ਰੱਖਿਆ ਗਿਆ ਇਸ ਕਾਰਵਾਈ ਦੇ ਚਲਦਿਆਂ 25 ਸਾਲਾ ਭਾਰਤੀ ਨਾਗਰਿਕ ਜਸ਼ਨਦੀਪ ਸਿੰਘ ਦਾ ਮਾਮਲਾ ਵੀ ਪ੍ਰਮੁੱਖਤਾ ਨਾਲ ਸਾਹਮਣੇ ਆਇਆ ਏ ਜੋ ਦਸੰਬਰ 2022 ਚ ਇੱਕ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਪਹੁੰਚਿਆ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਨੇ ਜੁਲਾਈ ਚ ਉਸ ਨੂੰ ਦੇਸ਼ ਚ ਰਹਿਣ ਲਈ ਅਯੋਗ ਕਰਾਰ ਦਿੰਦਿਆਂ ਬਾਹਰ ਭੇਜਣ ਦਾ ਹੁਕਮ ਦਿੱਤਾ ਸੀ ਪੁਲਿਸ ਅਨੁਸਾਰ ਜਸ਼ਨਦੀਪ ਦਾ ਸਬੰਧ ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਅਪਰਾਧਿਕ ਨੈਟਵਰਕ ਨਾਲ ਸੀ ਜਸ਼ਨਦੀਪ ਖਿਲਾਫ ਕੀਤੀ ਗਈ ਜਾਂਚ ਚ ਅਗਸਤ 2025 ਚ ਐਡਮਿੰਟਨ ਵਿਖੇ ਹੋਈ ਇੱਕ ਜਨਮਦਿਨ ਪਾਰਟੀ ਦੀ ਵੀਡੀਓ ਅਹਿਮ ਸਬੂਤ ਬਣੀ ਜਿਸ ਵਿਚ ਬਿਸ਼ਨੋਈ ਗੈਂਗ ਦਾ ਕਥਿਤ ਮਿਡਲ ਮੈਨੇਜਰ ਅਰਸ਼ਦੀਪ ਸਿੰਘ ਪਿਸਤੌਲ ਨਾਲ ਹਵਾ ਚ ਗੋਲੀਆਂ ਚਲਾਉਂਦਾ ਦਿਖਾਈ ਦਿੱਤਾ ਸੀ ਅਰਸ਼ਦੀਪ ਨੂੰ ਸਾਲ 2026 ਚ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ ਜਾਂਚ ਦੌਰਾਨ ਇਸੇ ਹਥਿਆਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਇੱਕ ਕੈਫੇ ਤੇ ਹੋਈ ਗੋਲੀਬਾਰੀ ਦੀ ਘਟਨਾ ਨਾਲ ਜੋੜ ਕੇ ਦੇਖਿਆ ਗਿਆ ਜਿਸ ਤੋਂ ਬਾਅਦ ਜਸ਼ਨਦੀਪ ਵੀ ਪੁਲਿਸ ਦੇ ਰਡਾਰ ਤੇ ਆ ਗਿਆ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਵਿਅਕਤੀਆਂ ਤੇ ਅੱਤਵਾਦ ਜ਼ਬਰਦਸਤੀ ਵਸੂਲੀ ਨਸ਼ੇ ਦੀ ਤਸਕਰੀ ਤੇ ਠੇਕੇ ਤੇ ਹੱਤਿਆਵਾਂ ਵਰਗੀਆਂ ਗੰਭੀਰ ਅਪਰਾਧਿਕ ਗਤੀਵਿਧੀਆਂ ਚ ਸ਼ਾਮਲ ਹੋਣ ਦੇ ਦੋਸ਼ ਨੇ
1: ਇਸ ਤੋਂ ਇਲਾਵਾ ਕੁਛ ਖਬਰਾਂ ਜਿਹੜੀਆਂ ਹੋਰ ਵੀ ਜਿਹੜੀਆਂ ਕੈਲਗਰੀ ਦੇ ਕ੍ਰਾਈਮ ਯੂਨਿਟ ਜਿਹੜਾ ਨੈਟਵਰਕ ਹੈ ਉਹਨੇ ਲੱਭਿਆ $3 ਮਿਲੀਅਨ ਦੀ ਜਿਹੜੀ ਇਲੀਗਲ ਸਿਗਰਟ ਤੇ ਨਾਲ ਦੀ ਨਾਲ ਡਰੱਗਸ ਤੇ $4 ਲੱਖ ਦੇ ਜਿਹੜੇ ਨੇ ਉਹ ਪ੍ਰੋਪਰਟੀ ਜਿਹੜੀ ਹੈ ਉਹ ਵੀ ਸਟੋਲਨ ਪ੍ਰੋਪਰਟੀ ਜਿਹੜੀ ਉਹ ਜ਼ਬਤ ਕੀਤੀ ਇਹਦੇ ਵਾਸਤੇ ਇਹਨਾਂ ਨੇ ਕਾਫੀ ਫੈਡਰਲ RCMP ਨੇ ਮਿਹਨਤ ਕੀਤੀ ਹੈ ਨਾਲ ਦੀ ਨਾਲ

0: ਜਿਹੜਾ ਮਨੀ ਲਾਂਡਰਿੰਗ ਇਨਵੈਸਟੀਗੇਟਿਵ ਟੀਮ IMLIT ਇਹਨਾਂ ਦੇ ਚਾਰ ਲੋਕ ਜਿਹੜੇ ਨੇ ਇਹਨਾਂ ਨੇ ਅਰੈਸਟ ਕੀਤੇ ਨੇ ਇਹਨਾਂ ਵੱਲੋਂ ਅਤੇ ਕੇਸਿਸ ਵੀ ਬਣਾਏ ਗਏ ਨੇ ਜਿਹਦੇ 'ਚ 3 ਮਿਲੀਅਨ ਤੋਂ ਵੱਧ ਦੇ ਜਿਹੜਾ ਹੈ ਕੌਂਟਰਾਬੈਂਡ ਤੋਬੈਕੂ ਜਿਹੜਾ ਹੈ ਉਹ ਫੜਿਆ ਗਿਆ 88 ਕਿਲੋਗ੍ਰਾਮ ਤੋਂ ਵੱਧ ਜਿਹੜਾ ਹੈ ਉਹ ਅਨਸਟੈਂਪਡ ਇਲੀਸਿਟ ਜਿਹਨੂੰ ਕਹਿੰਦੇ ਨੇ ਕੈਨਬਿਜ ਅਤੇ ਕੈਨਬਿਜ ਦੇ ਬਾਏ ਪ੍ਰੋਡਕਟ ਫੀਮ ਜਿਹਨੂੰ ਕਹਿੰਦੇ ਹਾਂ ਆਪਾਂ ਅਤੇ ਉਹਦੇ ਬਾਏ ਪ੍ਰੋਡਕਟ ਜਿਹੜੇ ਲੱਭੇ ਗਏ ਨੇ 10 ਕਿਲੋਗ੍ਰਾਮ ਜਿਹੜੀ ਇਹ ਡਰੱਗਸ ਇਲੀਸਿਟ ਡਰੱਗਸ ਜਿਹੜੀਆਂ ਕਹਿੰਦੇ ਹਾਂ ਜੀ ਆਪਾਂ ਇਨਕਲੂਡਿੰਗ ਸਾਈਲੋਸਾਈਬਿਨ ਅਤੇ MDMA DMT ਐਂਡ LSD ਨੀਅਰਲੀ 1,70,000 ਦਾ ਕੈਸ਼ ਅਤੇ 3 ਲੱਖ ਤੋਂ ਵਰਥ ਵੱਧਦੇ ਵਰਥ ਦੇ ਜਿਹੜੇ ਪ੍ਰੀਸ਼ੀਅਸ ਮੈਟਰ ਲਗਜ਼ਰੀ ਗੁੱਡਸ ਐਂਡ ਹਾਈ ਵੈਲਿਊ ਵਹੀਕਲ ਜਿਹੜੇ ਨੇ ਉਹ ਵੀ ਫੜੇ ਗਏ ਨੇ ਜਿਹਦੇ 'ਚ 4 ਬੰਦੇ ਜੋਨਾਥਨ ਪੈਟ੍ਰਿਕ ਰੋਇਚ 42 ਸਾਲਾਂ ਕੈਲਗਰੀ ਤੋਂ ਬਰੋਕ ਐਂਥਨੀ ਮੈਕਵਰੀ 41 ਸਾਲਾਂ ਕੈਲਗਰੀ ਤੋਂ ਅਤੇ ਡੇਵਿਡ ਸ਼ੋ ਗੁਆਨ 52 ਸਾਲ ਕੈਲਗਰੀ ਤੋਂ ਜੇਸਨ ਡਗਲਸ ਪੇਰੇਰਾ 44 ਸਾਲਾਂ ਏਡਰੀ ਤੋਂ ਇਹ ਜਿਹੜੇ ਚਾਰ ਨੇ ਇਹ ਚਾਰਜਿਸ ਫੇਸ ਕਰਨਗੇ ਜਿਹੜੇ ਕਿ ਅਰੈਸਟ ਕੀਤੇ ਗਏ ਨੇ ਅਤੇ ਇਹਨਾਂ ਦੀ ਜਿਹੜੀ ਪੇਸ਼ੀ ਹੈ ਬੇਸਿਕਲੀ ਇਹ ਕੋਰਟ ਦੇ ਵਿੱਚ ਅਲਬਰਟਾ ਕੋਰਟ ਆਫ ਜਸਟਿਸ ਦੇ ਵਿੱਚ ਪਹੁੰਚਣਗੇ ਕੈਲਗਰੀ ਨੂੰ 19 ਅਕਤੂਬਰ ਨੂੰ ਉਹਨਾਂ ਨੂੰ ਲਿਆਂਦਾ ਜਾਏਗਾ ਜੀ ਸੋ ਇਹ ਵੀ ਇੱਕ ਸਾਡੇ ਲੋਕਲ ਜਿਹੜੀ ਖਬਰ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ ਬਟ ਥੋੜ੍ਹੀ ਜਿਹੀ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਆਪਾਂ ਆਪਣੀਆਂ ਜਿਹੜੀਆਂ ਨੇ ਉਹ ਖਬਰਾਂ ਵਾਲੇ ਪਾਸੇ ਵਾਪਸ ਚੱਲਦੇ ਹਾਂ ਅਤੇ ਥੋੜ੍ਹੀ ਜਿਹੀ ਖਬਰ ਹੋਰ ਸੁਣਦੇ ਹਾਂ ਕੀ ਕਹਿੰਦੀ ਹੈ ਜੀ ਅਗਲੀ ਖਬਰ
1: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੂੰ ਉਸ ਵੇਲੇ ਕਾਨੂੰਨੀ ਝਟਕਾ ਲੱਗਾ ਜਦੋਂ ਫੈਡਰਲ ਜੱਜ ਨੇ CNN MS ਨਾਓ ਅਤੇ ਪੋਲੀਟਿਕੋ ਉੱਤੇ ਲਗਾਈ ਪਾਬੰਦੀ ਨੂੰ ਅਸਥਾਈ ਤੌਰ 'ਤੇ ਰੋਕਦਿਆਂ ਇਹਨਾਂ ਤਿੰਨਾਂ ਮੀਡੀਆ ਸੰਸਥਾਵਾਂ ਦੀ ਵਾਈਟ ਹਾਊਸ ਪਹੁੰਚ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਅਮਰੀਕੀ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਆਪਣੇ ਹੁਕਮ 'ਚ ਕਿਹਾ ਕਿ ਤਿੰਨਾਂ ਮੀਡੀਆ ਸੰਸਥਾਵਾਂ ਨੇ ਅਦਾਲਤ ਤੋਂ ਅਸਥਾਈ ਰਾਹਤ ਹਾਸਲ ਕਰਨ ਲਈ ਲੋੜੀਂਦੇ ਕਾਨੂੰਨੀ ਮਾਪਦੰਡ ਪੂਰੇ ਕੀਤੇ ਨੇ ਇਹ ਅਸਥਾਈ ਰੋਕ 14 ਦਿਨਾਂ ਲਈ ਲਾਗੂ ਰਹੇਗੀ ਜਿਸ ਦੌਰਾਨ ਮਾਮਲੇ ਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਟਰੰਪ ਨੇ ਪਿਛਲੇ ਹਫ਼ਤੇ ਇਨ੍ਹਾਂ ਮੀਡੀਆ ਸੰਸਥਾਵਾਂ ਤੇ ਫੇਕ ਨਿਊਜ਼ ਦਾ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਵਾਈਟ ਹਾਊਸ ਪਹੁੰਚ ਰੱਦ ਕਰਨ ਦਾ ਐਲਾਨ ਕੀਤਾ ਸੀ ਬਾਅਦ 'ਚ ਪ੍ਰਸ਼ਾਸਨ ਨੇ ਦਲੀਲ ਦਿੱਤੀ ਕਿ ਕੁਝ ਰਿਪੋਰਟਾਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਨੇ ਮੀਡੀਆ ਸੰਸਥਾਵਾਂ ਨੇ ਇਸ ਕਾਰਵਾਈ ਨੂੰ ਉਨ੍ਹਾਂ ਦੀ ਰਿਪੋਰਟਿੰਗ ਦੇ ਆਧਾਰ ਤੇ ਨਿਸ਼ਾਨਾ ਬਣਾਉਣ ਅਤੇ ਪਹਿਲੀ ਸੋਧ ਦੀ ਉਲੰਘਣਾ ਦੱਸਿਆ ਸੀ ਜੱਜ ਕੈਲੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਰਿਪੋਰਟਿੰਗ ਸਬੰਧੀ ਮਾਪਦੰਡ ਇੰਨੇ ਅਸਪਸ਼ਟ ਨੇ ਕਿ ਉਨ੍ਹਾਂ ਦੇ ਆਧਾਰ ਤੇ ਪ੍ਰੈਸ ਪਾਸ ਰੱਦ ਕਰਨ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣਾ ਮੁਸ਼ਕਲ ਹੈ ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਰਿਕਾਰਡ 'ਚ ਇਹ ਸਾਬਤ ਕਰਨ ਵਾਲੀ ਗੱਲ ਨਹੀਂ ਮਿਲਦੀ ਕਿ ਤਿੰਨਾਂ ਸੰਸਥਾਵਾਂ ਦੀ ਪਹੁੰਚ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਰੱਦ ਕੀਤੀ ਗਈ ਹੈ ਵਾਈਟ ਹਾਊਸ ਨੇ ਹਾਲੇ ਇਸ ਫੈਸਲੇ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਦੂਜੇ ਪਾਸੇ ਮੀਡੀਆ ਸੰਸਥਾਵਾਂ ਦੇ ਵਕੀਲ ਥਿਓਡੋਰ ਬੁਟਰਸ ਨੇ ਇਸ ਫੈਸਲੇ ਨੂੰ ਪ੍ਰੈਸ ਦੀ ਆਜ਼ਾਦੀ ਕਾਨੂੰਨੀ ਪ੍ਰਕਿਰਿਆ ਤੇ ਕਾਨੂੰਨ ਦੇ ਰਾਜ ਲਈ ਮਹੱਤਵਪੂਰਨ ਦੱਸਿਆ ਮਾਮਲੇ ਦੀ ਅਗਲੀ ਸੁਣਵਾਈ 'ਚ ਅਦਾਲਤ 'ਚ ਇਸ ਵਿਵਾਦ ਤੇ ਹੋਰ ਵਿਸਥਾਰ ਨਾਲ ਵਿਚਾਰ ਹੋਵੇਗਾ
0: ਇਹ ਮੀਡੀਆ ਦੇ ਨਾਲ ਰਿਲੇਟਡ ਤੁਸੀਂ ਖਬਰ ਸੁਣੀ ਹੈ ਜੀ ਅਤੇ ਹਾਲੇ ਕੁਛ ਖਬਰਾਂ ਜਿਹੜੀਆਂ ਨੇ ਪੰਜਾਬ ਵਾਲੇ ਪਾਸੇ ਵੀ ਸੁਣਾਂਗੇ ਬਟ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਆਪਣੀ ਵੀ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਇਹਦੇ ਨਾਲ ਨਾਲ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਐਪ ਜਾਂ ਕਿਸੇ ਵੀ ਤਰ੍ਹਾਂ ਦੀ ਇਹਦੇ ਇਨਫੋਰਮੇਸ਼ਨ ਜੇ ਤੁਹਾਨੂੰ ਚਾਹੀਦੀ ਹੋਵੇ ਜਾਂ ਇਹਦੇ ਨਾਲ ਰਿਲੇਟਡ ਜਿਹੜੇ ਨੇ ਉਹ ਕਲੋਨ ਬਣਾਉਣਾ ਚਾਹੋ ਜਾਂ ਮੈਸੇਜ ਬਣਵਾਉਣਾ ਚਾਹੋ ਡਿਜੀਟਲ ਮੀਡੀਆ ਦੇ ਥਰੂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 4034000203 ਜਾਂ ਸਾਡਾ ਕੰਮ ਦੇਖਣਾ ਹੋਵੇ ਤਾਂ iwebguide.ca ਦੇ ਉੱਤੇ ਜਾਂ i-webguide.ca ਦੇ ਉੱਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਸਿੰਬਲ ਇੰਜੀਨੀਅਰਿੰਗ ਸਰਵਿਸਿਜ਼ ਜਿਹਦੇ 'ਚ ਤੁਸੀਂ ਇੰਜੀਨੀਅਰਿੰਗ ਦੀਆਂ ਸਰਵਿਸਿਜ਼ ਅਤੇ ਕਾਫੀ ਪ੍ਰੋਡਕਟ ਜਿਹੜੇ ਨੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਲੈ ਸਕਦੇ ਹੋ ਦੁਨੀਆ ਭਰ ਦੀਆਂ ਵੱਡੀਆਂ ਕੰਪਨੀ ਜਿਹੜੀਆਂ ਨੇ ਇਹ ਪ੍ਰੋਡਕਟ ਯੂਜ਼ ਕਰ ਰਹੀਆਂ ਆਲਰੇਡੀ ਤੁਸੀਂ ਵੀ ਜੇ ਕਿਸੇ ਤਰ੍ਹਾਂ ਦੀ ਤੁਹਾਡੀ ਇੰਜੀਨੀਅਰਿੰਗ ਸਰਵਿਸਿਜ਼ ਜਾਂ ਇੰਜੀਨੀਅਰਿੰਗ ਦੇ ਪ੍ਰੋਡਕਟ ਚਾਹੀਦੇ ਹੋਣ ਤਾਂ simboengineering.ca ਵੈਬਸਾਈਟ 'ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲਈ ਜਾ ਸਕਦੀ ਹੈ ਉਹਦੇ ਨਾਲ ਨਾਲ ਹੁਣ ਗੱਲਾਂ ਬਾਤਾਂ ਤਾਂ ਬਹੁਤ ਨੇ ਕਰਨ ਵਾਲੀਆਂ ਜਿਹੜੀਆਂ ਕਰਨੀਆਂ ਬਟ ਇੱਕ ਵੈਸੇ ਹੀ ਰਿਪੋਰਟ ਸੁਣ ਲੈਣੇ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਸੁਣ ਲੈਣੇ ਫਿਰ ਵਾਪਸ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ iwebguide ਵਾਲਿਆਂ ਨੂੰ 403-400-0203 403-400-0203 ਤੇ ਕਾਲ ਕਰਨ ਦੀ www.iwebguide.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मगर शाह और डॉक्टर समरीन रहमान से

0: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890-687-360-6890। लाइफलाइन मेडिकल क्लिनिक,
0: आपकी सेहत हमारी जिम्मेदारी।
2: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7-8 PM, संडे 1-5 PM।
3: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIA एप्लीकेशंस, फैमिली इमिग्रेशन, प्रोविंशियल नॉमिनी एप्लीकेशन अते सिटीजनशिप एप्लीकेशन विच लंबा तजर्बा ते महारत रखता है। तुहाडी सहूलत लई मैं मनिंदर सिंह ढिल्लों अते इंद्रजोत कौर ढिल्लों इको छत हेठ इमिग्रेशन अते इंश्योरेंस दीआं सेवावां प्रदान करदे हां। सानू संपर्क करन लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
4: रेगुलेटेड कैनेडियन इमिग्रेशन कंसल्टेंट,
3: 403-225-1111.
2: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: बिल्कुल जी, sabrang.ca ते विजिट करके होर जानकारी तुसी ले सकदे हो। ਅਤੇ ਪ੍ਰੋਗਰਾਮ 'ਚ ਥੋੜ੍ਹੀ ਜਿਹਾ ਸਮਾਂ ਬਚਿਆ, ਕੁਇਕਲੀ ਥੋੜ੍ਹੀਆਂ ਜਿਹੀਆਂ ਪੰਜਾਬ ਦੀਆਂ ਖਬਰਾਂ ਸੁਣ ਲਈਏ, ਹਾਈਲਾਈਟ ਕੀ ਕੁਛ ਚੱਲ ਰਿਹਾ ਅਤੇ ਕੀ ਕੁਛ ਉੱਥੇ ਹੋਣਾ। ਸੋ ਮੋਟੀਆਂ ਮੋਟੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਨੂੰ ਸ਼ੇਅਰ ਕਰ ਦਿੰਦੇ ਹਾਂ। ਫਿਰ ਉਸ ਤੋਂ ਬਾਅਦ ਸਮਾਂ ਜਿਹੜਾ ਆਲਮੋਸਟ ਸਮਾਪਤੀ ਵਾਲੇ ਪਾਸੇ ਪਹੁੰਚ ਚੁੱਕਿਆ, ਸੁਣਦੇ ਹਾਂ ਕੁਛ ਖਾਸ ਖਾਸ ਖਬਰਾਂ ਅਤੇ ਗੱਲਾਂ ਬਾਤਾਂ ਜੀ। ਦਿਲ ਦੇ ਵਿੱਚ
6: ਬਹੁਤ ਕੀਮਤੀ ਥਾਂ ਇਹ ਬਣਾ ਸਕਦੇ ਨੇ ਅਤੇ ਹੁਣ ਨਜ਼ਰ ਮਾਰਾਂਗੇ ਅੱਜ ਦੀਆਂ ਹੈਡਲਾਈਨਸ 'ਤੇ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਤੋਂ ਮੌਨਸੂਨ ਦੀ ਹੋਈ ਵਿਦਾਈ, 29 ਸਤੰਬਰ ਤੱਕ ਕੋਈ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਸੂਬੇ ਦੇ ਔਸਤ ਤਾਪਮਾਨ ਦੇ ਵਿਚ 0.4 degree ਦਾ ਵਾਧਾ ਦਰਜ ਕੀਤਾ ਗਿਆ ਹੈ। ਗਮਾਡਾ ਦਫ਼ਤਰ ਦੇ ਵਿਚ ਈਡੀ ਨੇ ਕਰੀਬ 50 ਘੰਟਿਆਂ ਤੱਕ ਕੀਤੀ ਛਾਪੇਮਾਰੀ। ਈਡੀ ਟੀਮਾਂ 30 ਤੋਂ ਵੱਧ ਬੈਗ ਦਸਤਾਵੇਜ਼ਾਂ ਅਤੇ ਸਕੈਨ ਕੀਤੇ ਰਿਕਾਰਡ ਦੀਆਂ ਹਾਰਡ ਡਿਸਕਾਂ ਨਾਲ ਲੈ ਕੇ ਗਈਆਂ ਨੇ। ਸੂਤਰਾਂ ਮੁਤਾਬਕ ਜਾਂਚ ਦੇ ਲਈ ਮਹੱਤਵਪੂਰਨ ਸਮੱਗਰੀ ਇਕੱਠੀ ਕੀਤੀ ਗਈ। ਅਧਿਕਾਰੀਆਂ ਨੂੰ ਹਿਰਾਸਤ ਦੇ ਵਿਚ ਨਹੀਂ ਲਿਆ ਗਿਆ। ਗਮਾਡਾ ਦੇ ਵਿਚ ਈਡੀ ਦੀ ਜਾਂਚ ਦੇ ਵਿਰੋਧ ਚ ਆਮ ਆਦਮੀ ਪਾਰਟੀ ਨੇ ਕੀਤਾ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਘੇਰਾ ਤੋੜ ਕੇ ਗਮਾਡਾ ਦਫ਼ਤਰ ਦੇ ਅਹਾਤੇ ਦੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। CRPF ਜਵਾਨਾਂ ਨੇ ਵਰਕਰਾਂ ਨੂੰ ਅੱਗੇ ਵਧਣ ਤੋਂ ਰੋਕਿਆ, ਦੋਵੇਂ ਗੇਟ ਬੰਦ ਕੀਤੇ ਗਏ ਤੇ ਇਸ ਪ੍ਰਦਰਸ਼ਨ ਦੌਰਾਨ ਈਡੀ ਅਤੇ ਪੀਐਮ ਮੋਦੀ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਈਡੀ ਦੇ ਇਕ ਵਾਹਨ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਹੈ ਜਾਣਕਾਰੀ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਰਵਨੀਤ ਸਿੰਘ ਬਿੱਟੂ ਦੇ ਵਿਦੇਸ਼ ਭੱਜਣ ਵਾਲੇ ਬਿਆਨ ਤੇ ਕੀਤਾ ਪਲਟਵਾਰ। ਕਿਹਾ ਅਮਰੀਕਾ ਨੇ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਦੇ ਵਿਚ ਕਰ ਰਿਹਾ ਪ੍ਰੈਸ ਕਾਨਫਰੰਸ। ਬਿੱਟੂ ਤੇ ਤੰਜ ਕੱਸਦਿਆਂ ਕਿਹਾ ਟਿਕਟਾਂ ਬੁੱਕ ਕਰਵਾ ਕੇ ਸਾਨੂੰ ਅਮਰੀਕਾ ਭੇਜ ਦਿੱਤਾ ਗਿਆ। ਮੁੰਡੀਆਂ ਨੇ ਈਡੀ ਰੇਡ ਨੂੰ ਲੈ ਕੇ ਬੀਜੇਪੀ ਤੇ ਵੀ ਸਵਾਲ ਚੁੱਕੇ ਤੇ ਦਬਾਅ ਬਣਾਉਣ ਦੇ ਇਲਜ਼ਾਮ ਲਗਾਏ ਨੇ। ਗਮਾਡਾ ਦੇ ਵਿਚ ਈਡੀ ਦੀ ਕਾਰਵਾਈ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਬੀਜੇਪੀ ਅਤੇ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ। ਇਲਜ਼ਾਮ ਲਾਏ ਕਿ ਲੋਕਾਂ ਦਾ ਸਮਰਥਨ ਹਾਸਲ ਕਰਨ ਦੇ ਵਿਚ ਅਸਫਲ ਰਹਿਣ ਤੋਂ ਬਾਅਦ ਪੰਜਾਬ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਸਿਸੋਦੀਆ ਨੇ ਗਮਾਡਾ ਰੇਡ ਨੂੰ ਸਿਆਸੀ ਦਬਾਅ ਦੇ ਨਾਲ ਜੋੜਦਿਆਂ ਕੇਂਦਰ ਤੇ ਇਲਜ਼ਾਮ ਲਗਾਏ। ਗਮਾਡਾ ਦੇ ਵਿਚ ਈਡੀ ਦੀ ਜਾਂਚ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਨੇ ਆਪ ਦੇ ਪ੍ਰਦਰਸ਼ਨ ਤੇ ਚੁੱਕੇ ਸਵਾਲ। ਇਲਜ਼ਾਮ ਲਾਇਆ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਬਚਣ ਦੇ ਲਈ ਵਰਕਰਾਂ ਦਾ ਇਸਤੇਮਾਲ ਨਾ ਕੀਤਾ ਜਾਇਆ ਤੇ

0: ਤੋਂ ਨੇ ਕਿਹਾ ਕਿ ਬੇਗੁਨਾਹੀ ਜਾਂ ਫਿਰ ਦੋਸ਼ ਦਾ ਫੈਸਲਾ ਅਦਾਲਤ ਦੇ ਵਿੱਚ ਹੋਣਾ ਚਾਹੀਦਾ ਆਪ ਸਰਕਾਰ ਦੇ ਮੰਤਰੀਆਂ ਨੂੰ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨ ਦੀ ਕਹੀ ਗੱਲ
1: ਸੋ ਇਹ ਕੁਛ ਇੱਕ ਖਬਰਾਂ ਤੇ ਗੱਲਾਂ ਬਾਤਾਂ ਤੁਸੀਂ ਸੁਣ ਲਈਆਂ ਜੀ ਤੇ ਸਮਾਂ ਜਿਹੜਾ ਹੈ ਆਲਮੋਸਟ ਸਮਾਪਤੀ ਵਾਲੇ ਪਾਸੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਹੋ ਚੁੱਕਾ ਆਈ ਹੋਪ ਤੁਸੀਂ ਅੱਜ ਦੀਆਂ ਖਬਰਾਂ ਤੇ ਹੋਰ ਇਨਫੋਰਮੇਸ਼ਨ ਜਿਹੜੀ ਹੈ ਪਸੰਦ ਕੀਤੀ ਹੋਏਗੀ ਰੈਫਰੈਂਡਮ ਵਾਸਤੇ ਆਪਾਂ ਬਾਰ ਬਾਰ ਗੱਲਬਾਤ ਵੈਸੇ ਕਰ ਚੁੱਕੇ ਹਾਂ ਆਲਰੇਡੀ ਕਿ ਇਹ ਰੈਫਰੈਂਡਮ ਜਿਹੜੀ ਹੈ 19 ਤਰੀਕ ਨੂੰ ਤਾਂ ਹੋਣਾ ਹੀ ਹੈ ਬਟ ਉਸ ਤੋਂ ਪਹਿਲਾਂ 25 ਤਰੀਕ ਤੱਕ ਤੁਹਾਡੇ ਕੋਲ ਆਪਸ਼ਨ ਹੈਗੀ ਹੈ ਜੇ ਤੁਸੀਂ ਫੋਰਮ ਫਿਲ ਕਰਕੇ ਉਹਨਾਂ ਨੂੰ ਭੇਜ ਦਿਓ ਅਤੇ ਤੁਹਾਡੇ ਘਰ ਜਿਹੜਾ ਹੈ ਉਹ ਘਰ ਹੀ ਤੁਹਾਨੂੰ ਮਿਲ ਜਾਏਗਾ ਫੋਰਮ ਤੁਸੀਂ ਫਿਲ ਕਰਕੇ ਅਤੇ ਬਾਅਦ 'ਚੋਂ ਭੇਜ ਸਕਦੇ ਹੋ ਤਾਂ ਕਿ ਬੈਲਟ ਜਿਹੜਾ ਤੁਹਾਨੂੰ ਉਸ ਦਿਨ ਰਸ਼ ਹੋਣ ਦੇ ਚਾਂਸਿਸ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਸੋ 20 ਜਿਹੜੇ ਨੇ ਗ੍ਰਿਜਲੀ ਮਾਰੇ ਜਾ ਚੁੱਕੇ ਨੇ ਜੀ ਇਸ ਸਾਲ ਦੇ ਵਿੱਚ ਪ੍ਰੋਵਿੰਸ ਵੱਲੋਂ ਮੈਸੇਜ ਦਿੱਤਾ ਜਾ ਰਿਹਾ ਸੋ ਸਮਾਂ ਸਮਾਪਤ ਹੋ ਗਿਆ ਅਤੇ ਆਈ ਹੋਪ ਵੀ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ੱਬਾ ਕੈਟ ਵੋਲ ਜੀ ਥੈਂਕ ਯੂ
2: The time is 8 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ, ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ, ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
2: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendar Pannu, radiosursangam.ca, phone 403-585-0910, Radio Sursangam.
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 PM, Sundays 1 to 5 PM.
3: Visit sabarang.ca.
5: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਹੈਲੋ ਦੋਸਤੋ ਹਾਜ਼ਰ ਹੈ ਜੀ ਤੁਹਾਡੀ ਦੋਸਤ ਕੁਲਵਿੰਦਰ ਕੁੱਕੀ ਲੈ ਕੇ ਪ੍ਰੋਗਰਾਮ ਸੁਰ ਸੰਗਮ ਲਾਈਵ ਵਿਦ ਕੁੱਕੀ ਸੋ ਇਹ ਪ੍ਰੋਗਰਾਮ ਚੱਲੇਗਾ ਜੀ ਠੀਕ 9 ਵਜੇ ਤੱਕ ਕੁਝ ਗੱਲਾਂ ਬਾਤਾਂ ਹੋਣਗੀਆਂ ਤੁਹਾਡੇ ਨਾਲ ਕੁਝ ਗੀਤ ਸੰਗੀਤ ਸਾਂਝਾ ਕਰਾਂਗੇ ਤੇ ਇਸ ਸਫ਼ਰ ਨੂੰ ਹੋਰ ਵੀ ਖੂਬਸੂਰਤ ਬਣਾਵਾਂਗੇ ਸੋ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਸਪੋਂਸਰਸ ਬਾਰੇ ਜਾਣਕਾਰੀ ਦੇਵਾਂ ਕਿਉਂਕਿ ਸਾਡੇ ਸਪੋਂਸਰਸ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਅਤੇ ਸਾਡੇ ਸਪੋਂਸਰਸ ਦੀ ਜਿਹੜੀ ਹੌਸਲਾ ਅਫਜ਼ਾਈ ਆ ਉਹ ਜ਼ਰੂਰ ਕਰਿਆ ਕਰੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਖੂਬਸੂਰਤ ਰਿਸ਼ਤੇ ਦੀ ਰਿਸ਼ਤਾ ਕਹਿ ਲਓ ਅਹਿਸਾਸ ਕਹਿ ਲਓ ਜਾਂ ਕੋਈ ਵੀ ਤੁਸੀਂ ਨਾਮ ਇਸ ਨੂੰ ਦੇ ਸਕਦੇ ਹੋ ਪਰ ਲੋਕ ਅਕਸਰ ਇਸ ਨੂੰ

ਮੁਹੱਬਤ ਕਹਿੰਦੇ ਨੇ। ਕਹਿੰਦੇ ਨੇ ਕਿ ਮੁਹੱਬਤ ਦੀਆਂ ਵੀ ਦੇ ਕਈ ਪੜਾਅ ਹੁੰਦੇ ਨੇ, ਜਾਂ ਇਉਂ ਕਹਿ ਸਕਦੇ ਆ ਕਿ ਮੁਹੱਬਤ ਦੀਆਂ ਵੀ ਕਈ ਕੈਟੇਗਰੀਜ਼ ਜਿਹੜੀਆਂ ਹੁੰਦੀਆਂ ਨੇ। ਕੁਝ ਲੋਕ ਸਿਰਫ ਜਾਣ ਪਹਿਚਾਣ ਨੂੰ ਮੁਹੱਬਤ ਸਮਝਦੇ ਨੇ, ਕੁਝ ਲੋਕ ਕਿਸੇ ਦੇ ਨਾਲ ਹੋਣ ਨੂੰ ਮੁਹੱਬਤ ਸਮਝਦੇ ਨੇ, ਕੁਝ ਲੋਕ ਸਿਰਫ ਇਸ ਗੱਲ ਨੂੰ ਮੁਹੱਬਤ ਸਮਝਦੇ ਨੇ ਕਿ ਦੂਸਰਾ ਬੰਦਾ ਸਿਰਫ ਮੇਰੇ ਕੰਟਰੋਲ 'ਚ ਰਹੇ, ਮੇਰੇ ਤੋਂ ਪੁੱਛੇ ਬਿਨਾਂ ਕੋਈ ਗੱਲ ਨਾ ਕਰੇ ਅਤੇ ਮੈਨੂੰ ਹਰ ਗੱਲ ਦੱਸੇ। ਅਤੇ ਕੁਝ ਲੋਕ ਮੁਹੱਬਤ ਇਸ ਗੱਲ ਨੂੰ ਸਮਝਦੇ ਨੇ, ਉਹ ਹੈ ਸਮਰਪਣ। ਕਿਉਂਕਿ ਜਦੋਂ ਅਸੀਂ ਕਿਸੇ ਦੇ ਪ੍ਰਤੀ ਸਮਰਪਿਤ ਹੋ ਜਾਂਦੇ ਹਾਂ ਨਾ, ਜਿੱਥੇ ਕੋਈ ਵੀ ਸਾਡੀ ਇੱਛਾ ਨਹੀਂ ਰਹਿ ਜਾਂਦੀ, ਜਿੱਥੇ ਕੋਈ ਵੀ ਸਾਡੀ ਖਾਹਿਸ਼ ਨਹੀਂ ਰਹਿ ਜਾਂਦੀ ਕਿ ਅਗਲਾ ਬੰਦਾ ਸਾਡੇ ਮੁਤਾਬਿਕ ਚੱਲੇ, ਅਸਲ ਦੇ ਵਿੱਚ ਮੁਹੱਬਤ ਉਹ ਹੁੰਦੀ ਹੈ ਜਿੱਥੇ ਕੋਈ ਵੀ ਜਿਹੜੀ ਚਾਹਤ ਨਾ ਹੋਵੇ, ਜਾਂ ਇਉਂ ਕਹਿ ਸਕਦੇ ਹਾਂ ਕਿ ਜਿੱਥੇ ਕੋਈ ਵੀ ਤੁਹਾਨੂੰ ਫਰਕ ਨਾ ਪੈਂਦਾ ਹੋਵੇ। ਤੁਹਾਨੂੰ ਜੇਕਰ ਫਰਕ ਪੈਂਦਾ ਹੋਵੇ ਤਾਂ ਸਿਰਫ ਇਸ ਗੱਲ ਨਾਲ ਕਿ ਮੈਂ ਉਸ ਇਨਸਾਨ ਨੂੰ ਕਿਸ ਤਰ੍ਹਾਂ ਉੱਪਰ ਚੁੱਕ ਸਕਦਾ, ਉਸ ਇਨਸਾਨ ਦੇ ਭਲੇ ਲਈ ਮੈਂ ਕੀ ਕਰ ਸਕਦਾ, ਅਤੇ ਉਸ ਇਨਸਾਨ ਨੂੰ ਖੁਸ਼ ਵੇਖਣ ਲਈ ਮੈਂ ਕੀ ਕਰ ਸਕਦਾ। ਇਹ ਹੈ ਅਸਲ ਦੇ ਵਿੱਚ ਅਸਲੀ ਮੁਹੱਬਤ। ਬਾਕੀ ਅੱਜ ਕੱਲ੍ਹ ਦੀ ਟੈਕਨੋਲੋਜੀ ਵਾਲੀ ਦੁਨੀਆ ਦੇ ਵਿੱਚ ਤਾਂ ਹਰ ਬੰਦੇ ਲਈ, ਹਰ ਇਨਸਾਨ ਲਈ ਮੁਹੱਬਤ ਦੀ ਡੈਫੀਨੇਸ਼ਨ ਵੱਖਰੀ ਵੱਖਰੀ ਹੈ। ਇਹ ਡਿਪੈਂਡ ਕਰਦਾ ਹੈ ਕਿ ਤੁਸੀਂ, ਤੁਹਾਡਾ ਜਿਹੜਾ ਬੌਧਿਕ ਪੱਧਰ ਹੈ, ਤੁਹਾਡੀ ਜਿਹੜੀ ਸਮਝਣ ਦੀ ਸ਼ਕਤੀ ਹੈ, ਤੁਹਾਡੀ ਜਿਹੜੀ ਸਮਝ ਹੈ, ਉਹ ਕਿੱਥੋਂ ਤੱਕ ਜਾਂਦੀ ਹੈ। ਕਿਉਂਕਿ ਅਸਲ ਦੇ ਵਿੱਚ ਇਸ ਨੂੰ ਆਪਾਂ ਸਿਰਫ ਹੇਠਲੇ ਲੈਵਲ ਤੋਂ ਲੈ ਕੇ ਅਤੇ ਉੱਪਰਲੇ ਲੈਵਲ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੁੰਦਾ ਹੈ। ਕਿਉਂਕਿ ਮੁਹੱਬਤ ਉਹ ਹੈ ਜਿੱਥੇ ਦੁੱਖ ਕਿਸੇ ਨੂੰ ਹੁੰਦਾ ਅਤੇ ਮਹਿਸੂਸ ਤੁਹਾਨੂੰ ਹੋਵੇ, ਉਹ ਹੈ ਅਸਲ ਦੇ ਵਿੱਚ ਮੁਹੱਬਤ। ਸੋ ਅੱਜ ਇਹਦੇ ਬਾਰੇ ਗੱਲ ਕਰਾਂਗੇ। ਔਰ ਕਿਉਂਕਿ ਇਹ ਜਿਹੜਾ ਰਿਸ਼ਤਾ ਹੁੰਦਾ ਨਾ, ਇਹਨੂੰ ਆਪਾਂ ਖੂਨ ਦਾ ਰਿਸ਼ਤਾ ਤਾਂ ਨਹੀਂ ਕਹਿ ਸਕਦੇ, ਪਰ ਇਹ ਖੂਨ ਦੇ ਰਿਸ਼ਤਿਆਂ ਦੇ ਨਾਲੋਂ ਵੀ ਵੱਧ ਪਿਆਰਾ ਰਿਸ਼ਤਾ ਹੁੰਦਾ। ਕਿਉਂਕਿ ਖੂਨ ਦੇ ਰਿਸ਼ਤਿਆਂ ਦੇ ਵਿੱਚ ਤਾਂ ਲੋਕ ਇੱਕ ਦੂਸਰੇ ਨੂੰ ਪਿਆਰ ਕਰਦੇ ਹੀ ਨੇ, ਕਿਉਂਕਿ ਸਾਡੇ ਹੋਰ ਰਿਸ਼ਤੇ ਜਿਹੜੇ ਨੇ ਅਸੀਂ ਬਹੁਤ ਇੰਪੋਰਟੈਂਟ ਨੇ, ਜ਼ਿੰਦਗੀ ਜਿਨ੍ਹਾਂ ਦੇ ਬਿਨਾਂ ਨਹੀਂ ਚੱਲ ਸਕਦੀ। ਪਰ ਅਸਲੀ ਰਿਸ਼ਤੇ ਉਹ ਹੁੰਦੇ ਨੇ ਜਿੱਥੇ ਤੁਸੀਂ, ਤੁਹਾਡਾ ਕੋਈ ਖੂਨ ਦਾ ਰਿਸ਼ਤਾ ਨਾ ਹੋਵੇ ਪਰ ਫਿਰ ਵੀ ਤੁਸੀਂ ਖੂਨ ਦੇ ਰਿਸ਼ਤਿਆਂ ਨਾਲੋਂ ਵੱਧ ਕਿਸੇ ਨੂੰ ਪਿਆਰ ਕਰੋ, ਕਿਸੇ ਦਾ ਖਿਆਲ ਰੱਖੋ ਅਤੇ ਤੁਹਾਨੂੰ ਖੁਸ਼ੀ ਹੋਵੇ ਜਦੋਂ ਉਹ ਇਨਸਾਨ ਖੁਸ਼ ਹੋਵੇ, ਉਹਦੀ ਖੁਸ਼ੀ ਦੇ ਵਿੱਚ ਤੁਸੀਂ ਖੁਸ਼ ਹੋਵੋ। ਸੋ ਅਜਿਹੇ ਰਿਸ਼ਤੇ ਜਿਹੜੇ ਨੇ ਉਹ ਬੜੀ ਮੁਸ਼ਕਲ ਦੇ ਨਾਲ ਮਿਲਦੇ ਨੇ, ਔਰ ਅਜਿਹੇ ਰਿਸ਼ਤਿਆਂ ਨੂੰ ਜਿਹੜਾ ਬਚਾ ਕੇ ਰੱਖਣਾ ਜਾਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਬਾਰੇ ਹੀ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ, ਕਿਉਂਕਿ ਹਰ ਰਿਸ਼ਤਾ ਜਿਹੜਾ ਨਾ ਉਹ ਆਪਣੀ ਆਪਣੀ ਜਗ੍ਹਾ ਦੇ ਉੱਤੇ ਉਹ ਇੰਪੋਰਟੈਂਟ ਹੁੰਦਾ ਹੈ, ਆਪਣੀ ਆਪਣੀ ਜਗ੍ਹਾ ਦੇ ਉੱਤੇ ਹਰ ਰਿਸ਼ਤੇ ਦੀ ਜਿਹੜੀ ਆ ਉਹ ਅਹਿਮੀਅਤ ਹੁੰਦੀ ਹੈ। ਸੋ ਫਿਲਹਾਲ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼। ਤੇ ਇਹ ਪ੍ਰੋਗਰਾਮ ਸਾਡੇ ਸਪੌਂਸਰਸ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਦਾ ਹੈ। ਸੋ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ। ਔਰ ਇਸ ਗੀਤ ਤੋਂ ਬਾਅਦ ਮੈਂ ਸਪੌਂਸਰਸ ਦੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਦੇਵਾਂਗੀ।

ਇਹੀ ਸੀ ਜੀ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਤੇ ਦੋਸਤੋ ਇਸ ਵੇਲੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸੁਰਸੰਗਮ 94.7 FM ਤੇ ਤੇ ਮੈਂ ਹਾਂ ਤੁਹਾਡੀ ਦੋਸਤ ਕੁਲਵਿੰਦਰ ਕੁਕੀ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਹੀ ਖੂਬਸੂਰਤ ਅਹਿਸਾਸ ਦੀ ਗੱਲ ਕਰ ਰਹੇ ਹਾਂ ਅੱਜ ਦੀ ਸ਼ਾਮ ਬਹੁਤ ਹੀ ਖੂਬਸੂਰਤ ਬਾਹਰ ਮੌਸਮ ਤੇ ਬਹੁਤ ਖੂਬਸੂਰਤ ਹੈ ਪਰ ਕਹਿੰਦੇ ਨੇ ਕਿ ਜੇਕਰ ਦਿਲਾਂ ਦਾ ਮੌਸਮ ਖੂਬਸੂਰਤ ਹੋਵੇ ਤੇ ਸਾਰੀ ਦੁਨੀਆਂ ਚੰਗੀ ਚੰਗੀ ਲੱਗਦੀ ਹੈ ਜੇਕਰ ਇਨਸਾਨ ਦਾ ਦਿਲ ਖੁਸ਼ ਹੋਵੇ ਤੇ ਉਸਨੂੰ ਸਾਰਾ ਕੁਝ ਚੰਗਾ ਲੱਗਦਾ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਮੁਹੱਬਤ ਤੇ ਸ਼ਾਇਰੀ ਦਾ ਰਿਸ਼ਤਾ ਬਹੁਤ ਗੂੜਾ ਹੁੰਦਾ ਹੈ ਕਿਉਂਕਿ ਕਈ ਵਾਰੀ ਇਨਸਾਨ ਦੇ ਦਿਲ ਦੇ ਵਿੱਚ ਬਹੁਤ ਸਾਰੇ ਅਹਿਸਾਸ ਹੁੰਦੇ ਨੇ ਪਰ ਉਹ ਬਿਆਨ ਨਹੀਂ ਕਰ ਸਕਦਾ ਕੋਈ ਵੀ ਇਨਸਾਨ ਪਰ ਜਦੋਂ ਉਹਦੇ ਸਾਹਮਣੇ ਕੋਈ ਖੂਬਸੂਰਤ ਸ਼ਾਇਰੀ ਆਉਂਦੀ ਹੈ ਤਾਂ ਉਸਨੂੰ ਇਉਂ ਲੱਗਦਾ ਹੈ ਕਿ ਇਹ ਤਾਂ ਮੇਰੇ ਦਿਲ ਦੀ ਗੱਲ ਹੈ ਸੋ ਇਸੇ ਹੀ ਕਰਕੇ ਜਿਹੜੀ ਸ਼ਾਇਰੀ ਹੈ ਉਹ ਸਾਡੇ ਦਿਲ ਦੇ ਬਹੁਤ ਕਰੀਬ ਹੁੰਦੀ ਹੈ ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਦਿਲ ਦੀ ਗੱਲ ਹੈ ਇਹ ਉਹੀ ਗੱਲ ਹੈ ਜਿਹੜੀ ਅਸੀਂ ਕਹਿਣਾ ਚਾਹੁੰਦੇ ਹਾਂ ਜੋ ਅਹਿਸਾਸ ਸਾਡੇ ਦਿਲ ਦੇ ਵਿੱਚ ਨੇ ਤੇ ਕਹਿੰਦੇ ਨੇ ਕਿ ਜਦੋਂ ਦਿਲ ਦੇ ਵਿੱਚ ਚੰਗੇ ਅਹਿਸਾਸ ਹੋਣ ਤੁਹਾਡੀ ਸੋਚ ਚੰਗੀ ਹੋਵੇ ਤੇ ਫਿਰ ਤੁਸੀਂ ਜ਼ਿਆਦਾ ਆਸਾਨੀ ਦੇ ਨਾਲ ਲੋਕਾਂ ਤੱਕ ਆਪਣੀ ਦਿਲ ਦੀ ਗੱਲ ਪਹੁੰਚਾ ਸਕਦੇ ਹੋ ਕਿਉਂਕਿ ਕਈ ਵਾਰ ਇਨਸਾਨ ਅਜਿਹੇ ਹੁੰਦੇ ਨੇ ਜਿਹੜੇ ਆਪਣੇ ਦਿਲ ਦੀ ਗੱਲ ਦਿਲ ਦੇ ਵਿੱਚ ਰੱਖਦੇ ਨੇ ਸੋ ਦਿਲ ਦੀ ਗੱਲ ਦਿਲ ਦੇ ਵਿੱਚ ਰੱਖਣਾ ਵੀ ਉਹ ਕਈ ਵਾਰ ਚੰਗਾ ਨਹੀਂ ਹੁੰਦਾ ਸੋ ਕਿਸੇ ਨੂੰ ਚਾਹੇ ਕੋਈ ਗੱਲ ਚੰਗੀ ਲੱਗੇ ਚਾਹੇ ਕੋਈ ਗੱਲ ਮਾੜੀ ਲੱਗੇ ਜੋ ਤੁਹਾਡੇ ਦਿਲ ਦੇ ਵਿੱਚ ਕਈ ਵਾਰ ਹੁੰਦਾ ਹੈ ਨਾ ਉਹ ਕਹਿ ਦੇਣਾ ਚਾਹੀਦਾ ਹੈ ਬਹਰਹਾਲ ਗੱਲ ਕਰਦੇ ਹਾਂ ਜੀ ਸਪੋਂਸਰਸ ਦੀ ਮੇਰੇ ਸਾਹਮਣੇ ਇਹ ਲਿਸਟ ਪਈ ਹੈ ਜੀ ਸਪੋਂਸਰਸ ਦੀ ਔਰ ਸਾਡੇ ਸਪੋਂਸਰਸ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ ਸੋ ਜੇਕਰ ਤੁਸੀਂ ਜਿਹੜੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜੀ ਸੋਨਿਕ ਇੰਸ਼ੋਰੈਂਸ ਬਹੁਤ ਵਧੀਆ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਨੇ ਜੇਕਰ ਤੁਹਾਡੀ ਅਲਬਰਟਾ ਦੇ ਵਿੱਚ ਟਰੱਕਾਂ ਦੀ ਕੰਪਨੀ ਹੈ ਜਾਂ

ਤੁਸੀਂ ਇਹਨਾਂ ਨੂੰ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੋ। ਓਐਸਿਸ ਸਮਾਈਲ ਮੈਡੀਕਲ ਡੈਂਟਲ ਕਲੀਨਿਕ ਹੈ ਜੀ, ਔਰ ਇਹਨਾਂ ਕੋਲ ਮਾਹਿਰ ਡਾਕਟਰਾਂ ਦੀ ਟੀਮ ਹੈ। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਔਰ ਕਲੀਨਿਕ ਹਫ਼ਤੇ ਦੇ 6 ਦਿਨ ਖੁੱਲ੍ਹਦਾ ਹੈ। ਔਰ ਇਹਨਾਂ ਦਾ ਕਹਿਣਾ ਹੈ ਕਿ ਨਵੇਂ ਪੇਸ਼ੈਂਟ ਇਹ ਲੈ ਰਹੇ ਨੇ ਔਰ ਅਪੁਆਇੰਟਮੈਂਟ ਵੀ ਬਣਾਉਣ ਦੀ ਜ਼ਰੂਰਤ ਨਹੀਂ ਹੈ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 5876174696 ਤੇ। ਪ੍ਰੋਗਰਾਮ ਦੇ ਅਗਲੇ ਸਪੋਂਸਰ ਨੇ ਜੀ ਮਰਸਡੀਜ਼ ਬੈਂਸ। ਸੋ ਮਰਸਡੀਜ਼ ਬੈਂਸ ਤੇ ਬਹੁਤ ਹੀ ਵਧੀਆ ਡੀਲਸ ਇਸ ਵੇਲੇ ਵੀ ਚੱਲ ਰਹੀਆਂ ਨੇ, ਔਰ ਕੰਟਰੀ ਹਿਲਸ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਕੈਲਗਰੀ ਦੇ ਵਿੱਚ। ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਗੌਰਵ ਸ਼ਰਮਾ ਹੋਰਾਂ ਦੇ ਨਾਲ 4039036757 ਤੇ। ਤੇ ਜੇਕਰ ਤੁਹਾਨੂੰ ਕੋਈ ਇੰਸ਼ੋਰੈਂਸ ਚਾਹੀਦੀ ਹੈ ਜੀ, ਔਰ ਕੋਈ ਸੁਪਰਵੀਜ਼ਾ ਜਾਂ ਮੋਰਗੇਜ ਇੰਸ਼ੋਰੈਂਸ ਚਾਹੀਦਾ, ਤੁਸੀਂ ਪੰਜਾਬ ਇੰਸ਼ੋਰੈਂਸ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਹਰਪਿੰਦਰ ਸਿੱਧੂ ਜੀ ਦੇ ਨਾਲ 403-404-3500 ਇਹਨਾਂ ਦਾ ਫੋਨ ਨੰਬਰ ਹੈ। ਸੋ ਪੰਜਾਬ ਇੰਸ਼ੋਰੈਂਸ ਬਹੁਤ ਹੀ ਵਧੀਆ ਰੇਟ 'ਤੇ ਤੁਹਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਨੇ। ਖਾਣ ਪੀਣ ਦੀ ਗੱਲ ਕਰੀਏ ਤਾਂ ਮਦਰ ਇੰਡੀਆ ਰੈਸਟੋਰੈਂਟ 'ਤੇ ਵਧੀਆ ਖਾਣਾ ਚੱਲਦਾ ਹੈ ਜੀ। ਰੈਸਟੋਰੈਂਟ ਜਿਹੜਾ 24 ਘੰਟੇ 7 ਦਿਨ ਖੁੱਲ੍ਹਾ ਰਹਿੰਦਾ ਹੈ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ, ਅਤੇ 40 ਤੋਂ ਵੱਧ ਤੱਕ ਗੈਸਟ ਜਿਹੜੇ ਨੇ ਇਹਨਾਂ ਦੇ ਹਾਲ ਦੇ ਵਿੱਚ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਦੀਆਂ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਔਰ ਇਹਨਾਂ ਦਾ ਫੋਨ ਨੰਬਰ ਨੋਟ ਕਰ ਲਓ 4039367777। ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ ਜੀ, ਔਰ ਸਵਾਨਾ ਬਾਜ਼ਾਰ ਨਾਰਥ ਈਸਟ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਇਹ ਫੋਟੋ ਤਿਆਰ ਕਰਕੇ ਦਿੰਦੇ ਨੇ। ਔਰ ਜੇਕਰ ਤੁਸੀਂ ਕੋਈ ਵੀ ਪਾਸਪੋਰਟ ਸਾਈਜ਼ ਫੋਟੋ ਖਿਚਵਾਉਣੀ ਹੈ, ਉਹ CI ਲਈ ਫੋਟੋ ਚਾਹੀਦੀ ਹੈ, US ਵੀਜ਼ਾ ਲਈ ਚਾਹੀਦੀ ਹੈ, ਜਾਂ ਕਿਸੇ ਵੀ ਕਿਸਮ ਦੀ ਹੋਰ ਗਵਰਨਮੈਂਟ ID ਦੇ ਲਈ ਤੁਹਾਨੂੰ ਫੋਟੋ ਚਾਹੀਦੀ ਹੈ, ਤਾਂ ਤੁਸੀਂ ਜਿਹੜਾ ਸਵਾਨਾ ਬਾਜ਼ਾਰ ਦੇ ਵਿੱਚ ਇਹਨਾਂ ਦੀ ਲੋਕੇਸ਼ਨ 'ਤੇ ਪਹੁੰਚ ਕੇ ਇਹਨਾਂ ਕੋਲੋਂ ਫੋਟੋ ਕਰਵਾ ਸਕਦੇ ਹੋ। 4039470060 ਅਤੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਸੋ ਸਾਰੇ ਸਪੋਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ। ਔਰ ਗੀਤ ਸੰਗੀਤ, ਕੁਝ ਗੱਲਾਂ ਬਾਤਾਂ, ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਹੈ ਜੀ ਦਿਲਜੀਤ ਦੁਸਾਂਝ ਅਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਬਹੁਤ ਹੀ ਖੂਬਸੂਰਤ ਇਹ ਗੀਤ।

ਕੁਝ ਰਿਸ਼ਤੇ ਨਾਮ ਦੇ ਮੁਹਤਾਜ ਨਹੀਂ ਹੁੰਦੇ, ਕੁਝ ਅਹਿਸਾਸ ਬਿਆਨ ਨਹੀਂ ਕਰਨੇ ਪੈਂਦੇ। ਤੇ ਜਦੋਂ ਕਿਸੇ ਦੀ ਯਾਦ ਚੁੱਪਚਾਪ ਤੁਹਾਡੀ ਮੁਸਕਾਨ ਬਣ ਜਾਵੇ ਤੇ ਸਮਝੋ ਕਿ ਦਿਲ ਦੇ ਵਿੱਚ ਕੋਈ ਖਾਸ ਵਸਦਾ ਹੈ। ਕਦੀ ਤੁਹਾਡੇ ਨਾਲ ਅਜਿਹਾ ਹੋਇਆ ਤੁਸੀਂ ਮੁਸਕਰਾਉਂਦੇ ਹੋਵੋ ਤੇ ਤੁਹਾਨੂੰ ਕੋਈ ਪੁੱਛੇ ਕੀ ਹੋਇਆ ਤੇ ਤੁਸੀਂ ਕਹੋ ਕੁਝ ਨਹੀਂ, ਪਰ ਦਿਲ ਵਿੱਚ ਕਹਿੰਦੇ ਹੋਵੋ ਕਿ ਬਹੁਤ ਕੁਝ ਹੈ।

Una tusig. Nazam Suniji. Rahat Fateh Ali Khan Saab di awaaz de vich. Radio Sur Sangam te chal reha ji program Sur Sangam Live with Cookie. ਮੇਰਾ ਤੇ ਤੁਹਾਡਾ ਸਾਥ ਜਨਾਬ ਰਹਿਣਾ ਜੀ ਠੀਕ 9 ਵਜੇ ਤੱਕ ਗੀਤ ਸੰਗੀਤ ਗੱਲਾਂ ਬਾਤਾਂ ਕਰਾਂਗੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਜੀ ਸਾਡੇ ਸਪਾਂਸਰਸ ਦੇ ਸਹਿਯੋਗ ਦੇ ਨਾਲ ਸੋਨਿਕ ਇੰਸ਼ੋਰੈਂਸ 5878321208 ਇੰਸ਼ੋਰੈਂਸ ਜੇਕਰ ਤੁਸੀਂ ਲੈਣੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ

ਵਾਈ ਵਾਈ ਸੀ ਹੋਮ ਕੇਅਰ, ਜੇਕਰ ਤੁਹਾਨੂੰ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਕਿਸੇ ਹੋਮ ਕੇਅਰ ਕੰਪਨੀ ਦੀ ਜ਼ਰੂਰਤ ਹੈ ਤਾਂ ਤੁਸੀਂ ਵੀਰਪਾਲ ਕੌਰ ਟਾਠਪੁਰਾ ਦੇ ਨਾਲ ਸੰਪਰਕ ਕਰੋ 825-760-0983 ਤੇ। ਓਐਸਐਸ ਮੈਡੀਕਲ ਕਲੀਨਿਕ ਤੇ ਤੁਸੀਂ ਜਾ ਸਕਦੇ ਹੋ ਜੇਕਰ ਦੰਦਾਂ ਸੰਬੰਧੀ ਤੁਹਾਨੂੰ ਕੋਈ ਸਮੱਸਿਆ ਹੈ। 587-617-4696 ਇਹਨਾਂ ਦਾ ਫੋਨ ਨੰਬਰ ਹੈ। ਮਰਸਡੀਜ਼ ਬੈਂਜ਼ ਕੈਲਗਰੀ ਦੇ ਵਿੱਚ ਇਹਨਾਂ ਦੀ ਡੀਲਰਸ਼ਿਪ ਹੈ ਜੀ ਨਾਰਥ ਈਸਟ ਵਿੱਚ। ਸੋ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰ ਲਓ, ਇਹਨਾਂ ਕੋਲ ਬਹੁਤ ਵਧੀਆ ਡੀਲਸ ਇਸ ਵੇਲੇ ਚੱਲ ਰਹੀਆਂ ਨੇ ਜੀ। 403-903-6757 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮਰਸਡੀਜ਼ ਬੈਂਸ ਤੇ ਤੁਸੀਂ ਗੌਰਵ ਸ਼ਰਮਾ ਹੋਰਾਂ ਦੇ ਨਾਲ ਸੰਪਰਕ ਕਰੋ 403-903-6757। ਇਸ ਵੇਲੇ ਇਹਨਾਂ ਕੋਲ ਬਹੁਤ ਵਧੀਆ ਡੀਲਸ ਚੱਲ ਰਹੀਆਂ ਨੇ, ਔਰ ਇੱਕ ਵਾਰ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਪੰਜਾਬ ਇੰਸ਼ੋਰੈਂਸ ਬਹੁਤ ਹੀ ਵਧੀਆ ਰੇਟ ਪ੍ਰੋਵਾਈਡ ਕਰਦੇ ਨੇ, ਜੇਕਰ ਤੁਸੀਂ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਜੀ। ਹਰਪਿੰਦਰ ਸਿੱਧੂ ਜੀ ਦਾ ਫੋਨ ਨੰਬਰ ਹੈ 403-404-3500। ਮਦਰ ਇੰਡੀਆ ਰੈਸਟੋਰੈਂਟ, ਖਾਣ ਪੀਣ ਦੇ ਲਈ ਜੇਕਰ ਤੁਹਾਨੂੰ ਕੋਈ ਵਧੀਆ ਜਗ੍ਹਾ ਚਾਹੀਦੀ ਹੈ ਤੇ ਦੇਸੀ ਘਿਓ ਦਾ ਪੱਕਿਆ ਖਾਣਾ ਵੀ ਤੁਹਾਨੂੰ ਜੇਕਰ ਚਾਹੀਦਾ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 403-936-7777। ਇੱਥੇ ਤੁਸੀਂ ਜਾ ਕੇ ਇਹਨਾਂ ਦਾ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਹੁੰਦਾ ਹੈ ਜੀ, ਇਹਨਾਂ ਕੋਲ ਜਾ ਕੇ ਤੁਸੀਂ ਬਫੇ ਇੰਜੋਏ ਕਰ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਦੇ ਆਖਰੀ ਸਪੋਂਸਰ ਨੇ। ਜੇਕਰ ਤੁਸੀਂ ਕੋਈ ਵੀ ਫੋਟੋ ID ਦੇ ਲਈ ਫੋਟੋ ਖਿਚਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਵਾਨਾ ਬਾਜ਼ਾਰ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, ਇਹਨਾਂ ਕੋਲੋਂ ਫੋਟੋ ਖਿਚਵਾ ਸਕਦੇ ਹੋ 403-947-0060 ਤੇ ਤੁਸੀਂ ਇਹਨਾਂ ਨੂੰ ਫੋਨ ਵੀ ਕਰ ਸਕਦੇ ਹੋ। ਸੋ ਦੋਸਤੋ, ਅੱਜ ਦੇ ਇਸ ਖੂਬਸੂਰਤ ਸ਼ਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਖੂਬਸੂਰਤ ਅਹਿਸਾਸ ਦੀ, ਜੋ ਅਹਿਸਾਸ ਹਰ ਧੜਕਦੇ ਦਿਲ ਦੇ ਵਿੱਚ ਹੁੰਦਾ ਹੈ, ਕਿਉਂਕਿ ਉਸ ਦਿਲ ਨੂੰ ਆਪਾਂ ਦਿਲ ਨਹੀਂ ਮੰਨਦੇ, ਉਸ ਇਨਸਾਨ ਨੂੰ ਆਪਾਂ ਇਨਸਾਨ ਨਹੀਂ ਮੰਨਦੇ ਜੋ ਫੀਲਿੰਗਸ ਨਹੀਂ ਰੱਖਦਾ, ਕਿਉਂਕਿ ਜਿਹੜਾ ਦਿਲ ਧੜਕਦਾ ਹੈ ਉਹਦੇ ਵਿੱਚ ਫੀਲਿੰਗਸ ਵੀ ਜ਼ਰੂਰ ਹੁੰਦੀਆਂ ਨੇ, ਉਹਦੇ ਵਿੱਚ ਅਹਿਸਾਸ ਵੀ ਜ਼ਰੂਰ ਹੁੰਦੇ ਨੇ। ਬਚਪਨ ਤੋਂ ਲੈ ਕੇ ਸਾਡੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਰਿਸ਼ਤਿਆਂ ਦਾ ਪਿਆਰ ਸਾਨੂੰ ਮਿਲਦਾ ਹੈ, ਅਤੇ ਉਹ ਰਿਸ਼ਤਿਆਂ ਦੇ ਜਿਹੜਾ ਪਿਆਰ ਹੁੰਦਾ, ਉਹਨਾਂ ਦਾ ਜਿਹੜਾ ਨਿੱਘ ਹੁੰਦਾ, ਉਹੀ ਸਾਨੂੰ ਅਗਲੇ ਰਿਸ਼ਤੇ ਵੱਲ ਤੋਰਦਾ ਹੈ। ਔਰ ਇਹ ਜ਼ਿੰਦਗੀ ਦੇ ਵਿੱਚ ਜਿਹੜੇ ਰਿਸ਼ਤੇ, ਜਿਹੜੇ ਪਿਆਰ ਦੇ ਰਿਸ਼ਤੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਉਹ ਸਾਡੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਭਰਦੇ ਨੇ। ਅੱਜ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਇਨਸਾਨ ਹੈ ਜਿਸ ਨੂੰ ਯਾਦ ਕਰਦਿਆਂ ਹੀ ਤੁਹਾਡੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੋਵੇ? ਜ਼ਰੂਰ ਹੋਏਗਾ, ਜਾਂ ਤਾਂ ਉਹ ਤੁਹਾਡੇ ਲਾਗੇ ਹੋਏਗਾ ਜਾਂ ਤੁਹਾਡੀਆਂ ਯਾਦਾਂ ਦੇ ਵਿੱਚ ਹੋਏਗਾ ਜਾਂ ਕਿਤੇ ਤੁਹਾਡੇ ਤੋਂ ਦੂਰ ਬੈਠਾ ਹੋਏਗਾ, ਪਰ ਉਹ ਹੋਏਗਾ ਜ਼ਰੂਰ ਜਿਸ ਨੂੰ ਯਾਦ ਕਰਦਿਆਂ ਹੀ ਤੁਹਾਡੇ ਚਿਹਰੇ 'ਤੇ ਆਪ ਮੁਹਾਰੇ ਮੁਸਕਾਨ ਆਉਂਦੀ ਹੈ। ਔਰ ਉਹ ਮੁਸਕਾਨ ਕੋਈ ਐਸੀ ਮੁਸਕਾਨ ਨਹੀਂ ਹੁੰਦੀ ਜਿਹੜੀ ਆਮ ਹਾਸੇ ਵਾਲੀ ਹੁੰਦੀ ਹੈ, ਉਹ ਤੁਹਾਡੇ ਦਿਲ ਅੰਦਰੋਂ ਮੁਸਕਾਨ ਆਉਂਦੀ ਹੈ। ਜਦੋਂ ਤੁਹਾਡਾ ਦਿਲ ਮੁਸਕਰਾਉਂਦਾ ਹੈ ਨਾ, ਜਦੋਂ ਤੁਹਾਡੇ ਦਿਲ ਨੂੰ ਉਹ ਖੂਬਸੂਰਤ ਅਹਿਸਾਸ ਛੂੰਹਦਾ ਹੈ, ਤੇ ਫਿਰ ਤੁਹਾਡੇ ਚਿਹਰੇ ਦੇ ਉੱਤੇ ਜੋ ਨੂਰ ਆਉਂਦਾ ਹੈ, ਜੋ ਮੁਸਕਾਨ ਆਉਂਦੀ ਹੈ, ਕਿਉਂਕਿ ਮੁਸਕਾਨ ਸਿਰਫ ਚਿਹਰੇ ਦੇ ਉੱਤੇ ਨਹੀਂ ਹੁੰਦੀ, ਮੁਸਕਾਨ ਦੇ ਨਾਲ ਅੱਖਾਂ ਵੀ ਭਰ ਜਾਂਦੀਆਂ ਨੇ। ਸੋ ਉਹ ਮੁਸਕਾਨ ਜਦੋਂ ਤੁਹਾਡੇ ਚਿਹਰੇ 'ਤੇ ਆਉਂਦੀ ਹੈ, ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਆ, ਤਾਂ ਅਸਲ ਦੇ ਵਿੱਚ ਉਹੀ ਇਨਸਾਨ ਹੁੰਦਾ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੁੰਦਾ। ਅਤੇ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਐਸਾ ਇਨਸਾਨ ਜ਼ਰੂਰ ਹੁੰਦਾ ਜੋ ਸਾਡੇ ਦਿਲ ਦੇ ਕਰੀਬ ਹੁੰਦਾ, ਜਿਸ ਨੂੰ ਅਸੀਂ ਆਪਣਾ ਸਮਝਦੇ ਹਾਂ, ਔਰ ਜੋ ਸਾਡਾ ਹਰ ਵੇਲੇ ਖਿਆਲ ਰੱਖਦਾ ਹੈ, ਜਾਂ ਅਸੀਂ ਕਿਸੇ ਦਾ ਹਰ ਵੇਲੇ ਖਿਆਲ ਰੱਖਦੇ ਹਾਂ। ਔਰ ਇਹ ਜਿਹੜੇ ਰਿਸ਼ਤੇ ਹੁੰਦੇ ਨਾ, ਇਹ ਅਹਿਸਾਸਾਂ ਦੇ ਰਿਸ਼ਤੇ ਹੁੰਦੇ ਨੇ। ਇਹ ਰਿਸ਼ਤੇ ਛੇਤੀ ਕਿਤਿਆਂ ਟੁੱਟਦੇ ਵੀ ਨਹੀਂ,

ਦੋਸਤੋ ਮੁਹੱਬਤ ਵੱਡੀਆਂ ਗੱਲਾਂ ਨਹੀਂ ਮੰਗਦੀ, ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਝਲਕਦੀ ਹੈ। ਜਦੋਂ ਕੋਈ ਤੁਹਾਨੂੰ ਇਹ ਕਹਿੰਦਾ ਖਾਣਾ ਖਾ ਲਿਆ, ਘਰ ਪਹੁੰਚ ਕੇ ਦੱਸੀ, ਆਪਣਾ ਖਿਆਲ ਰੱਖੀ, ਥੱਕ ਗਏ ਹੋ, ਇਹ ਚਾਰ ਸ਼ਬਦ ਨਹੀਂ ਹੁੰਦੇ, ਇਹ ਪੂਰਾ ਅਹਿਸਾਸ ਹੁੰਦਾ ਹੈ ਜਿਹੜਾ ਸਾਰੀ ਮੁਹੱਬਤ ਕਹਿ ਜਾਂਦਾ। ਜਦੋਂ ਤੁਹਾਡੀ ਕੋਈ ਇੰਨੀ ਸ਼ਿੱਦਤ ਦੇ ਨਾਲ ਖਿਆਲ ਕਰਦਾ, ਜਦੋਂ ਕੋਈ ਤੁਹਾਨੂੰ ਇੰਨੀ ਸ਼ਿੱਦਤ ਦੇ ਨਾਲ ਮੁਹੱਬਤ ਕਰਦਾ, ਤੇ ਇਹ ਇਨਸਾਨ ਆਮ ਨਹੀਂ ਹੋ ਸਕਦਾ।

ਸੋ ਦੋਸਤੋ ਇਹ ਉਹ ਗੀਤ ਹੈ ਜਿਹੜਾ ਸ਼ਾਇਦ ਤੁਹਾਨੂੰ ਕਿਸੇ ਦੀ ਯਾਦ ਦਿਵਾ ਦੇ ਜਿੱਥੇ ਵੀ ਹੋ ਜਿਸ ਦੇ ਨਾਲ ਵੀ ਹੋ ਇੱਕ ਪਲ ਲਈ ਅੱਖਾਂ ਬੰਦ ਕਰੋ ਤੇ ਉਸ ਇਨਸਾਨ ਨੂੰ ਯਾਦ ਕਰੋ ਜਿਸ ਲਈ ਤੁਹਾਡੇ ਦਿਲ ਦੇ ਵਿੱਚ ਇੱਕ ਖਾਸ ਜਗ੍ਹਾ ਹੈ ਤੇ ਇੱਕ ਖਾਸ ਗੀਤ ਤੁਹਾਡੇ ਲਈ।

ਤੁਸੀਂ ਅੱਗੇ ਸੁਣਿਆ ਜੀ ਸ਼ੌਕਤ ਅਲੀ ਖਾਨ ਸਾਹਿਬ ਦੀ ਆਵਾਜ਼ ਦੇ ਵਿੱਚ। ਤੇ ਦੋਸਤੋ ਰੇਡੀਓ ਸੁਰਸੰਗਮ ਤੇ ਤੁਸੀਂ ਸੁਣ ਰਹੇ ਹੋ ਜੀ ਸੁਰਸੰਗਮ ਲਾਈਵ ਵਿਦ ਕੁਕੀ। ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਜੀ, 8:50 ਦਾ ਸਮਾਂ ਜਨਾਬ ਹੋ ਚੁੱਕਾ ਹੈ, 10 ਮਿੰਟ ਦਾ ਤਕਰੀਬਨ

0: ਸਮਾਂ ਸਾਡੇ ਕੋਲ ਹੋਰ ਬਾਕੀ ਹੈ
1: ਕਿਉਂਕਿ ਧੂਲ ਕਿਤਨੀ
0: ਸੋ ਦੋਸਤੋ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ YYC ਹੋਮ ਕੇਅਰ ਓਐਸਐਸ ਮੈਡੀਕਲ ਕਲੀਨਿਕ ਮਰਸਡੀਜ਼ ਬੈਂਸ ਪੰਜਾਬ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਤੇ ਪਿਕਸਲ ਫੋਟੋ ਸਟੂਡੀਓ ਸਾਰੇ ਸਪਾਂਸਰਸ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ

ਤੇ ਜੀ ਐਮੀ ਵਿਰਕ ਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਥੋੜਾ ਜਿਹਾ ਸਮਾਂ ਸਾਡੇ ਕੋਲ ਹੋਰ ਬਾਕੀ ਰਹਿ ਗਿਆ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਉਸ ਖੂਬਸੂਰਤ ਅਹਿਸਾਸ ਦੀ ਜਿਸ ਨੂੰ ਅਸੀਂ ਮੁਹੱਬਤ ਦਾ ਨਾਮ ਦਿੰਦੇ ਹਾਂ ਔਰ ਇੱਕ ਐਸਾ ਵਿਸ਼ਾ ਹੈ ਜਿਸ ਦੇ ਉੱਤੇ ਘੰਟਿਆਂ ਬੱਧੀ ਗੱਲਬਾਤ ਕੀਤੀ ਜਾ ਸਕਦੀ ਹੈ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਕਿਹਾ ਕਿ ਇਹ ਤੁਹਾਡੀ ਸਮਝ ਦਾ ਵਿਸ਼ਾ ਹੈ ਇਸ ਨੂੰ ਤੁਸੀਂ ਉਸ ਤਰ੍ਹਾਂ ਲੈਂਦੇ ਹੋ ਜਿਸ ਤਰ੍ਹਾਂ ਦੀ ਸੋਚ ਤੁਹਾਡੇ ਅੰਦਰ ਹੈ ਤੁਸੀਂ ਕਿਸੇ ਇਨਸਾਨ ਨੂੰ ਜਦੋਂ ਸਮਰਪਿਤ ਹੁੰਦੇ ਹੋ ਤੇ ਤੁਸੀਂ ਦਿਲ ਦੇ ਵਿੱਚ ਉਹਦੀ ਪੂਜਾ ਕਰਦੇ ਹੋ ਉਸ ਨੂੰ ਬੜਾ ਪਵਿੱਤਰ ਦਰਜਾ ਦਿੰਦੇ ਹੋ ਇਹੀ ਅਸਲ ਦੇ ਵਿੱਚ ਮੁਹੱਬਤ ਹੈ ਮੁਹੱਬਤ ਇਹ ਨਹੀਂ ਹੁੰਦੀ ਕਿਸੇ ਦਾ ਹੱਥ ਫੜ ਲੈਣਾ ਇਹ ਕੋਈ ਮੁਹੱਬਤ ਨਹੀਂ ਹੁੰਦੀ ਪਰ ਜਦੋਂ ਤੁਸੀਂ ਕਿਸੇ ਨੂੰ ਸਮਰਪਿਤ ਹੋ ਜਾਂਦੇ ਹੋ ਉਹੀ ਤੁਹਾਡੇ ਲਈ ਸਭ ਕੁਝ ਹੋ ਜਾਂਦਾ ਹੈ ਉਹਦੀ ਖੁਸ਼ੀ ਹੀ ਤੁਹਾਡੀ ਖੁਸ਼ੀ ਬਣ ਜਾਂਦੀ ਹੈ ਤੇ ਅਸਲ ਦੇ ਵਿੱਚ ਮੁਹੱਬਤ ਉਹ ਹੁੰਦੀ ਹੈ ਜਿੱਥੇ ਤੁਸੀਂ ਕਿਸੇ ਲਈ ਕਿਸੇ ਹੱਦ ਤੱਕ ਵੀ ਜਾ ਸਕਦੇ ਹੋ ਔਰ ਮੁਹੱਬਤ ਜਿਹੜੀ ਸੱਚੀ ਮੁਹੱਬਤ ਹੁੰਦੀ ਹੈ ਨਾ ਉਹ ਸਾਨੂੰ ਕਮਜ਼ੋਰ ਨਹੀਂ ਬਣਾਉਂਦੀ ਉਹ ਇਨਸਾਨ ਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਹੈ ਉਹ ਸਾਨੂੰ ਹੋਰ ਵੀ ਨਰਮ ਦਿਲ ਬਣਾਉਂਦੀ ਹੈ ਉਹ ਸਾਨੂੰ ਹੋਰ ਵੀ ਅਹਿਸਾਸਾਂ ਦੇ ਨਾਲ ਭਰਦੀ ਹੈ ਜਿੱਥੇ ਅਸੀਂ ਜ਼ਿਆਦਾ ਜ਼ਿੰਮੇਵਾਰੀਆਂ ਲੈਣ ਦੇ ਯੋਗ ਹੁੰਦੇ ਹਾਂ ਜਿੱਥੇ ਸਾਡੀ ਸਮਝ ਵੱਧਦੀ ਹੈ ਔਰ ਜਿੱਥੇ ਅਸੀਂ ਆਪਣੇ ਇਖਲਾਕੀ ਫਰਜ਼ਾਂ ਨੂੰ ਸਮਝਦੇ ਹਾਂ ਜਿੱਥੇ ਸਾਡਾ ਅਧਿਆਤਮਿਕ ਲੈਵਲ ਵੀ ਉੱਚਾ ਹੁੰਦਾ ਹੈ ਇਸ ਨੂੰ ਅਸੀਂ ਅਸਲੀ ਮੁਹੱਬਤ ਕਹਿੰਦੇ ਹਾਂ ਔਰ ਇਹਦੇ ਵਿੱਚ ਮੇਰਾ ਮੰਨਣਾ ਇਹ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਝ ਇਨਸਾਨ ਅਜਿਹੇ ਆਉਂਦੇ ਨੇ ਜਿਹੜੇ ਤੁਹਾਨੂੰ ਪਰਮਾਤਮਾ ਦੇ ਨਾਲ ਮਿਲਾਉਣ ਲਈ ਆਉਂਦੇ

ਹੁੰਦੇ ਨੇ ਜਾਂ ਜਿਹੜੇ ਤੁਹਾਨੂੰ ਉਸ ਲੈਵਲ ਤੱਕ ਪਹੁੰਚਾਉਣ ਲਈ ਆਉਂਦੇ ਨੇ ਜਿਸ ਲੈਵਲ ਤੱਕ ਤੁਹਾਡੀ ਪਹੁੰਚਣ ਦੀ ਸਮਰੱਥਾ ਹੁੰਦੀ ਹੈ। ਸੋ ਫਿਰ ਉਹੀ ਗੱਲ ਆਉਂਦੀ ਹੈ ਕਿ ਮੁਹੱਬਤ ਦਾ ਜਿਹੜਾ ਅਰਥ ਹੈ ਹਰ ਇਨਸਾਨ ਦੇ ਲਈ ਵੱਖਰਾ ਵੱਖਰਾ ਹੈ। ਸੋ ਸਮਾਂ ਸਾਡੇ ਕੋਲ ਜਿਹੜਾ ਹੈ ਜੀ ਉਹ ਤਕਰੀਬਨ 4 ਮਿੰਟ ਦਾ ਰਹਿ ਗਿਆ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਜਿਹੜੀ ਉਹ ਪੇਸ਼ ਕਰਾਂਗੇ ਤੇ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਿਆ ਜੀ। ਔਰ ਆਖਿਰ ਦੇ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਮੁਹੱਬਤ ਹਰ ਮੁਹੱਬਤ ਦਾ ਜਿਹੜਾ ਕੰਪਲੀਟ ਹੋਣਾ ਜਾਂ ਕਿਸੇ ਨੂੰ ਪਾ ਲੈਣਾ ਇਹ ਜ਼ਰੂਰੀ ਨਹੀਂ ਹੁੰਦਾ। ਮੁਹੱਬਤ ਸਿਰਫ ਉਹੀ ਹੈ ਕਿ ਜਿਹੜੀ ਤੁਸੀਂ ਚੁੱਪ ਚਾਪ ਕਿਸੇ ਦੇ ਪ੍ਰਤੀ ਸਮਰਪਿਤ ਰਹੋ, ਤੁਸੀਂ ਚੁੱਪ ਚਾਪ ਕਿਸੇ ਨੂੰ ਆਪਣੇ ਦਿਲ ਦੇ ਵਿੱਚ ਵਸਾਈ ਰੱਖੋ।

ਦੋਸਤੋ ਅੱਜ ਦੀ ਇਸ ਖੂਬਸੂਰਤ ਸ਼ਾਮ ਦੇ ਵਿੱਚੋਂ ਜੇਕਰ ਕੋਈ ਵੀ ਮੇਰੀ ਗੱਲ ਤੁਹਾਡੇ ਦਿਲ ਨੂੰ ਛੂਹ ਗਈ ਹੋਵੇ ਤਾਂ ਉਸ ਅਹਿਸਾਸ ਨੂੰ ਸੰਭਾਲ ਕੇ ਜ਼ਰੂਰ ਰੱਖਿਓ ਤੇ ਜੇਕਰ ਤੁਹਾਡੇ ਦਿਲ ਦੇ ਕੋਈ ਕਰੀਬ ਹੈ ਤੇ ਉਹ ਦੂਰ ਬੈਠਾ ਹੈ ਤੇ ਉਸਨੂੰ ਇੱਕ ਫੋਨ ਜ਼ਰੂਰ ਬੁਲਾ ਲਿਓ ਕਿਉਂਕਿ ਕਈ ਵਾਰੀ ਅਸੀਂ ਥੋੜ੍ਹੀ ਜਿਹੀ ਜਦੋਂ ਕੋਸ਼ਿਸ਼ ਕਰਦੇ ਹਾਂ ਤੇ ਜਿਹੜੀ ਦੂਸਰੇ ਬੰਦੇ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਉਸਨੂੰ ਕਹਿ ਦਿਓ ਕਿ ਤੂੰ ਮੇਰੇ ਲਈ ਬਹੁਤ ਖਾਸ ਹੈ ਸੋ ਇਹ ਕਈ ਵਾਰੀ ਚਾਰ ਸ਼ਬਦ ਜਿਹੜੇ ਨੇ ਉਹ ਸਾਰੀ ਗੱਲ ਪੂਰੀ ਕਰ ਦਿੰਦੇ ਨੇ ਸੋ ਉਮੀਦ ਕਰਦੀ ਹਾਂ ਕਿ ਤੁਹਾਡੇ ਦਿਲਾਂ ਨੂੰ ਇਸ ਪ੍ਰੋਗਰਾਮ ਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਛੋਇਆ ਹੋਏਗਾ

ਸੋ ਇਹ ਗੀਤ ਹੈ ਜੀ ਕੁਲਵਿੰਦਰ ਬਿੱਲਾ ਤੇ ਸ਼ਿਪਰਾ ਗੋਇਲ ਦੀ ਆਵਾਜ਼ਾਂ ਦੇ ਵਿੱਚ ਤੇ ਦੋਸਤੋ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਦਾ ਸਮਾਂ ਹੁਣ ਮੁੱਕਦਾ ਜੀ ਆਪਣੇ ਦੋਸਤ ਕੁਲਵਿੰਦਰ ਕੁੱਕੀ ਨੂੰ ਦਿਓ ਜੀ ਇਜਾਜ਼ਤ ਫਿਰ ਮਿਲਾਂਗੇ ਜੀ ਖੁਸ਼ ਰਹੋ ਪਿਆਰ ਵੰਡਦੇ ਰਹੋ ਤੇ ਆਪਣੇ ਦਿਲ ਦੇ ਲੋਕਾਂ ਦੀ ਕਦਰ ਕਰੋ

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam.
4: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ

0: ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ ਅੱਜ 24 ਸਤੰਬਰ ਹੈ ਜੀ ਦਿਨ ਵੀਰਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ 1 ਘੰਟੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਜੀ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਜ਼ਰੂਰੀ ਸੂਚਨਾ ਦੇ ਦਈਏ ਕਿ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਜਿੱਤਣ ਵਾਲੀ ਇਹ ਇੱਕ ਵੱਡੀ ਡੀਲਰਸ਼ਿਪ ਹੈ ਜਿੱਥੇ ਕਿ ਸਮਰ ਐਂਡ ਸੇਲ ਲੱਗੀ ਹੋਈ ਹੈ ਇੱਕ ਇਵੈਂਟ ਹੋ ਰਿਹਾ ਉੱਥੇ 23, 24, 25 ਤੇ 26 ਸਤੰਬਰ ਨੂੰ 2 ਦਿਨ ਲੰਘ ਗਏ ਨੇ 2 ਦਿਨ ਰਹਿ ਗਏ ਨੇ ਤੇ ਤੁਸੀਂ ਜਿਹੜੇ 2 ਦਿਨ ਰਹਿ ਗਏ ਨੇ 25 ਸਤੰਬਰ ਤੇ 26 ਸਤੰਬਰ ਉਸਨੂੰ ਬਿਲਕੁਲ ਮਿਸ ਨਹੀਂ ਕਰਨਾ ਉਹਦਾ ਰੀਜ਼ਨ ਇਹ ਹੈ ਕਿ ਬਹੁਤ ਵੱਡੇ ਡਿਸਕਾਊਂਟਸ ਜਿਹੜੇ ਨੇ ਇਸ ਵੇਲੇ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਵੱਲੋਂ ਆਫਰ ਕੀਤੇ ਜਾ ਰਹੇ ਨੇ 40,000, 25,000 ਇੱਦਾਂ ਦੇ ਵੱਡੇ ਡਿਸਕਾਊਂਟ ਕੁਛ ਗੱਡੀਆਂ ਤੇ ਤੁਹਾਨੂੰ ਦਿੱਤੇ ਜਾ ਰਹੇ ਨੇ 2500 ਤੱਕ ਟ੍ਰੇਡ ਬੋਨਸ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਕੁਛ ਗੱਡੀਆਂ ਤੁਸੀਂ 0% ਤੇ ਫਾਈਨੈਂਸ ਕਰਾ ਸਕਦੇ ਹੋ 0% ਤੇ ਲੀਜ਼ ਤੇ ਲੈ ਸਕਦੇ ਹੋ ਸੋ ਇੱਕ ਬਹੁਤ ਵੱਡੀ ਸੇਲ ਹੈ ਜੇਕਰ ਤੁਸੀਂ ਮਰਸੀਡੀਜ਼ ਲਵਰ ਹੋ ਮਰਸੀਡੀਜ਼ ਲੈਣ ਬਾਰੇ ਸੋਚ ਰਹੇ ਹੋ ਤੇ ਇਹ ਜਿਹੜੇ 4 ਦਿਨ ਹੈ ਇਹ ਤੁਹਾਡੇ ਲਈ ਬਾਹਲੇ ਜ਼ਰੂਰੀ ਨੇ ਬੜੇ ਜ਼ਰੂਰੀ ਨੇ 2 ਦਿਨ ਲੰਘ ਗਏ ਨੇ 2 ਦਿਨ ਰਹਿ ਗਏ ਨੇ ਜੇਕਰ ਤੁਸੀਂ ਮਰਸੀਡੀਜ਼ ਨੂੰ ਪਸੰਦ ਕਰਦੇ ਹੋ ਤੇ ਇਹਨਾਂ ਦੋਵਾਂ ਦਿਨਾਂ ਦਾ ਤੁਸੀਂ ਫਾਇਦਾ ਚੁੱਕ ਲਓ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੂੰ ਤੁਸੀਂ ਵਿਜ਼ਿਟ ਕਰਨਾ ਜਾਂ ਫਿਰ ਗੌਰਵ ਸ਼ਰਮਾ ਨੂੰ

0: ਰੇਡੀਓ ਸੁਰਸੰਗਮ 94.7 ਐਫਐਮ ਨੂੰ ਤੁਸੀਂ ਸੁਣ ਰਹੇ ਹੋ ਤੇ ਸਾਡੇ ਨਾਲ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ
1: ਜੀ ਸ਼ੁਕਰੀਆ ਸਵਲੀਨ ਸਤਿ ਸ੍ਰੀ ਅਕਾਲ ਜੀ
0: ਜੀ ਪ੍ਰੋਗਰਾਮ ਦੀ ਸ਼ੁਰੂਆਤ ਈਡੀ ਦੀਆਂ ਖਬਰਾਂ ਤੋਂ ਕਰਦੇ ਹਾਂ ਜੀ ਈਡੀ ਪਹਿਲਾਂ ਗਮਾਡਾ ਦੇ ਦੁਆਲੇ ਹੋਈ ਸੀ ਤੇ ਫਿਰ ਪੰਜਾਬ ਦੇ ਕਿਹੜੇ ਦੁਆਲੇ ਹੋ ਗਈ ਹੁਣ ਖਬਰਾਂ ਨੇ ਕਿ ਰੇਡਸ ਤਾਂ ਖਤਮ ਹੋ ਗਈਆਂ ਨੇ ਪਰ ਰੇਡਕਾ ਵੱਧ ਗਿਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਮੁਜ਼ਾਹਰੇ ਕਰ ਰਹੀ ਹੈ ਤੇ ਬਹੁਤ ਸਾਰੇ ਲੀਡਰਸ ਆਪ ਦੇ ਕਹਿ ਰਹੇ ਨੇ ਕਿ ਭਾਜਪਾ 'ਚ ਸ਼ਾਮਲ ਹੋਣ ਲਈ ਮਜਬੂਰ ਕਰਨ ਵਾਸਤੇ ਸਾਡੇ ਦੁਆਲੇ ਈਡੀ ਹੋਈ ਹੈ ਸਿਆਸਤ ਵਾਹਵਾ ਹੀ ਭਖੀ ਹੋਈ ਹੈ ਕੀ ਖਬਰ ਹੈ ਉਹ ਸਾਰੀ ਜਾਣਕਾਰੀ ਸਾਨੂੰ ਤੁਸੀਂ ਦੇ ਦਿਓ ਜੀ
1: ਮੈਂ ਹਰਦੀਪ ਸਿੰਘ ਮੁੰਡਿਆਂ ਨੂੰ ਕੋਈ ਕਲੀਨ ਚਿੱਟ ਦੇਣ ਨੂੰ ਤਿਆਰ ਨਹੀਂ ਜੋ ਕੁਝ ਉਹਨੇ ਆਪਣੇ ਅਸਲੀ ਪਿੰਡ ਜਿਹੜਾ ਮਕੇਰੀਆਂ ਲਾਗੇ ਉਸ ਪਿੰਡ ਦੇ ਵਿੱਚ ਟਰਾਲੀ ਵਰਕਸ਼ਾਪ ਵਾਲਿਆਂ ਦੇ ਨਾਲ ਕੀਤਾ ਤੇ ਜਿੱਦਾਂ ਧੱਕੇ ਨਾਲ ਹਿੱਸੇਦਾਰੀ ਲੈਣ ਦਾ ਯਤਨ ਕੀਤਾ ਉਹਦਾ ਕਰਕੇ ਬਦਨਾਮੀ ਉਹਦੀ ਫੇਲ ਉਹ ਮਸਲਾ ਵੱਖਰਾ ਅਸੀਂ ਉਹਦੇ ਵਾਸਤੇ ਕਿਸੇ ਕਿਸਮ ਦੀ ਇਮਾਨਦਾਰੀ ਦੀ ਗੱਲ ਨਹੀਂ ਕਰਦੇ ਕਿ ਬੰਦਾ ਇਮਾਨਦਾਰ ਹੈ ਕੋ ਦੂਜਾ ਪੱਖ ਆ ਕਿ ਗਮਾਡਾ ਦੇ ਵਿੱਚ ਯਾਨੀ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਜਿਹੜੀ ਹੈ ਉਹਦੇ ਵਿੱਚ ਕਰਪਸ਼ਨ ਹੁਣ ਇੱਕ ਖ਼ਬਰ ਏਜੰਸੀ ਹੈ ਉਹਨੇ ਬਹੁਤਾ ਕਰਕੇ ਸਰਕਾਰ ਦੀਆਂ ਖ਼ਬਰਾਂ ਦੇਣ ਵਾਸਤੇ ਮਸ਼ਹੂਰ ਹੈ ਉਹਨਾਂ ਨੇ ਖ਼ਬਰ ਦਿੱਤੀ ਹੈ ਕਿ 10,000 ਕਰੋੜ ਰੁਪਏ ਦਾ ਉੱਥੇ ਕੱਪੜਾ ਨਿਕਲਿਆ ਉਸ ਦਾ ਉਹਨੂੰ ਕਿਸੇ ਈਡੀ ਵਾਲੇ ਨੇ ਜਾਂ ਕਿਸੇ ਦੂਜੇ ਚੀਜ਼ ਨੇ ਦੱਸਿਆ ਹੋਵੇ ਪਰ ਜੇ ਮੈਨੂੰ ਪੁੱਛੋ ਤੇ 10,000 ਕਰੋੜ ਵੀ ਨਹੀਂ 20 ਵੀ ਨਹੀਂ 30 ਵੀ ਨਹੀਂ ਇਸ ਤੋਂ ਵੱਧ ਕੱਪੜਾ ਹੋ ਸਕਦਾ ਉਹਦਾ ਕਾਰਨ ਕੀ ਹੈ ਕਿ ਜਦੋਂ ਤੋਂ ਗਮਾਡਾ ਬਣੀ ਇਹਨਾਂ ਨੇ ਜਿੰਨੇ ਪ੍ਰਾਜੈਕਟ ਕੀਤੇ ਜ਼ਮੀਨਾਂ 20-30 ਲੱਖ ਨੂੰ ਲਈਆਂ ਤੇ ਮੁੜ ਕੇ 2-3 ਕਰੋੜ ਨੂੰ ਹੌਲੀ ਹੌਲੀ ਵੱਧ ਕੇ ਜ਼ਮੀਨਾਂ ਦੇ ਰੇਟ ਇੰਨੇ ਚਲੇ ਗਏ ਤੇ 20-20 ਕਰੋੜ ਨੂੰ ਚਲੀਆਂ ਗਈਆਂ ਤੁਸੀਂ ਇਹ ਸੋਚ ਸਕਦੇ ਹੋ ਕਿ ਜਲੰਧਰ ਦੇ ਵਿੱਚ ਸ਼ਹਿਰ 'ਚ ਇੱਕ ਵੱਡਾ ਕਾਰਪੋਰੇਟ ਘਰਾਣਾ ਜਿਹੜਾ ਸਾਰੇ ਦੇਸ਼ ਦੇ ਵਿੱਚ ਸਿਖਰ ਤੇ ਜਿਹੜੇ 3 ਘਰਾਣੇ ਉਹਨਾਂ 'ਚੋਂ ਇੱਕ ਆ ਉਹਨਾਂ ਨੇ ਇੱਕ ਜ਼ਮੀਨ ਖਰੀਦੀ ਹੈ 1 ਏਕੜ ਦੇ ਨੇੜੇ ਤੇੜੇ ਤੇ ਕੀਮਤ ਕਿੰਨੀ ਆ 220 ਕਰੋੜ ਤੋਂ ਵੱਧ ਕਿੱਲੇ ਦੀ ਕੀਮਤ 220 ਕਰੋੜ ਤੋਂ ਵੱਧ ਹੋਈ ਇਹ ਜਦੋਂ ਅਸੀਂ ਦੱਸਦੇ ਹਾਂ ਤੇ ਲੋਕਾਂ ਨੂੰ ਹਾਸੋ ਨਹੀਂ ਜਾਪਦੀ ਆ ਪਰ ਇਹ ਸੱਚਾਈ ਆ ਕਿ ਇੰਨਾ ਇੰਨਾ ਰੇਟ ਵੀ ਚੜਿਆ ਕੁਝ ਥਾਵਾਂ ਤੇ ਪ੍ਰਾਈਮ ਲੋਕੇਸ਼ਨਾਂ ਤੁਹਾਨੂੰ ਲੈ ਲਿਆ ਜਿੱਥੇ ਹੋਣਾ ਚਾਹੀਦਾ ਤਾਂ ਕਿ ਦੂਜਾ ਕੋਈ ਲੈ ਨਾ ਲਵੇ ਤੇ ਆਸੇ ਪਾਸੇ ਦੀਆਂ ਜ਼ਮੀਨਾਂ ਫਿਰ ਉਹਨਾਂ ਦੇ ਰਹਿਮ ਤੇ ਹੋ ਜਾਣੀਆਂ ਉੱਥੇ ਹੋਰ ਕੋਈ ਲੈ ਨਹੀਂ ਸਕਦਾ ਤੇ ਉਹ ਫਿਰ ਆਪਣੀ ਮਰਜ਼ੀ ਨਾਲ ਘੱਟ ਰੇਟ ਤੇ ਲੈਣਗੇ ਇੱਥੇ ਚੰਡੀਗੜ੍ਹ ਦੇ ਲਾਗੇ ਮੋਹਾਲੀ ਜਦੋਂ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਬਣੀ ਕੱਪੜੇ ਬਹੁਤ ਹੋਏ ਪਰ ਇਹ ਕਹਿਣਾ ਤੇ ਸਿਰਫ ਐਸੇ ਸਰਕਾਰ ਚ ਹੋਏ ਇਹ ਗਲਤ ਆ ਇਸ ਅਥਾਰਟੀ ਨੇ ਜਦੋਂ ਇੱਥੇ ਏਅਰਪੋਰਟ ਵਾਸਤੇ ਜ਼ਮੀਨਾਂ ਅਕੁਆਇਰ ਕੀਤੀਆਂ ਰੌਲਾ ਉਦੋਂ ਪੈ ਗਿਆ ਉਦੋਂ ਤੇ ਅਕਾਲੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਵੇਲੇ ਐਰੋ ਸਿਟੀ ਬਣਾਉਣ ਵਾਸਤੇ ਉਹਦੇ ਨਾਲ ਕਲੋਨੀਆਂ ਕੱਟਣ ਵਾਸਤੇ ਇਹਨਾਂ ਨੇ ਜ਼ਮੀਨਾਂ ਜਿਹੜੀਆਂ ਸੀ ਅਕੁਆਇਰ ਕੀਤੀਆਂ ਸਸਤੀਆਂ ਜ਼ਮੀਨਾਂ ਅਕੁਆਇਰ ਕਰਕੇ ਬਹੁਤ ਰੇਟ ਚੜਾ ਤੇ ਔਰ ਸਾਰੀਆਂ ਜ਼ਮੀਨਾਂ ਪਹਿਲਾਂ ਇਹਨਾਂ ਦੇ ਆਪਣੇ ਬੰਦਿਆਂ ਨੇ ਖਰੀਦ ਲਈਆਂ ਤੇ ਫਿਰ ਸਰਕਾਰ ਨੂੰ ਵੇਚੀਆਂ ਇੱਥੋਂ ਤੱਕ ਇੱਕ ਬਹੁਤ ਵੱਡੇ IAS ਅਫਸਰ ਦੀ ਜਿਹੜੀ ਸਟੈਨੋ ਸੀ ਬੀਬੀ ਉਹਨੂੰ ਪਿਛਲੀ ਕਾਂਗਰਸੀ ਸਰਕਾਰ ਵੇਲੇ ED ਨੇ ਆ ਕੇ ਘੇਰ ਲਿਆ ਕਿ ਤੇਰੇ ਖਾਤਿਆਂ ਚ 10 ਕਰੋੜ ਰੁਪਏ ਆਏ ਆ ਉਹ ਆਏ ਕਿੱਥੋਂ ਆ ਤੇ ਗਏ ਕਿੱਥੇ ਹੋਰ ਰੋਵੇ ਕਿ ਮੈਨੂੰ ਤੇ ਪਤਾ ਹੀ ਕੱਖ ਨੀ ਇਹਨਾਂ ਤਾਂ ਤੇਰਾ ਅਕਾਊਂਟ ਹੈ ਕਹਿੰਦੀ ਹਾਂ ਇਸ ਅਕਾਊਂਟ ਦੀ ਇੱਕ ਚੈੱਕ ਬੁੱਕ ਸਾਡੇ ਸਾਹਿਬ ਨੇ ਬਣਾਈ ਸੀ ਤੁਸੀਂ ਉੱਥੇ CCTV ਫੁਟੇਜ ਘਟਾ ਦਿਓ ਮੈਂ ਤੇ ਬੈਂਕ ਚ ਗਈ ਕਦੇ ਨੀ ਇਹਨਾਂ ਨੇ ਮੈਨੇਜਰ ਤੋਂ ਮੇਰੇ ਕਾਗਜ਼ਾਂ ਦਸਤਖਤ ਕਰਾ ਲਏ ਸੀ ਮੈਨੂੰ ਥੋੜੇ ਜਿਹੇ ਪੈਸੇ ਕਦੇ 1,00,000 ਦੇਤਾ ਕਦੇ 50,000 ਦੇਤਾ ਤੇ ਮੈਂ ਇਹਨੇ ਤੇ ਖੁਸ਼ ਰਹਿੰਦੀ ਸੀ ਕਿ ਮੇਰੀ ਮਦਦ ਕਰਦੇ ਆ ਜਿੱਥੇ ਕਹਿੰਦੇ ਸੀ ਦਸਤਖਤ ਕਰਦੇ ਮੈਂ ਕਰ ਦਿੰਦੀ ਸੀ ਇਹ ਚਲਾਉਂਦੇ ਰਹੇ ਏਦਾਂ ਇਹਨਾਂ ਲੋਕਾਂ ਨੇ ਪੈਸਾ ਉਸ ਤੋਂ ਬਹੁਤ ਕਮਾਇਆ ਫਿਰ ਇਸ ਤੋਂ ਬਾਅਦ ਖਰੜ ਦੇ ਲਾਗਿਓ ਬਲੌਂਗੀ ਤੋਂ ਨਿਊ ਚੰਡੀਗੜ੍ਹ ਵਾਲੇ ਪਾਸੇ ਜਦੋਂ ਸੜਕ ਬਣਾਈ ਉਹ ਸੜਕ ਚ ਜਿਹਨਾਂ ਦੀਆਂ ਜ਼ਮੀਨਾਂ ਆ ਗਈਆਂ ਰੋਂਦੇ ਰਹਿ ਗਏ ਉਹਨਾਂ ਨੂੰ ਪੂਰੇ ਪੈਸੇ ਨਹੀਂ ਦਿੱਤੇ ਗਏ ਉਹ ਹਾਈਕੋਰਟ ਚ ਵੀ ਗਏ ਤੇ ਉਹਨਾਂ ਦੀ ਕਹਿਣ ਨਹੀਂ ਸੁਣਵਾਈ ਕੀਤੀ ਉਹ ਅੱਗੋਂ ਵਿੱਚੋਂ ਦੀ ਲੰਘ ਕੇ ਕੁਰਾਲੀ ਵਾਲੀ ਸੜਕ ਟੱਪ ਕੇ ਤੇ 2-3 ਵੱਡੇ ਘਰਾਂ ਦੇ ਮਹਿਲ ਸੀ ਸੁਖਵੀਰ ਦਾ ਮਹਿਲ ਵੀ ਉੱਧਰ ਹੈ ਕੈਪਟਨ ਅਮਰਿੰਦਰ ਸਿੰਘ ਦਾ ਵੀ ਉੱਧਰ ਹੈ ਇਹ ਜਿੰਨੇ ਵੱਡੇ

ਲੋਕ ਹੈ ਇਹਨਾਂ ਸਾਰਿਆਂ ਦੇ ਵੱਡੇ ਮਹਿਲ ਉਧਰ ਨੇ ਤੇ ਉਹਨਾਂ ਵਾਸਤੇ ਜਿਹੜਾ ਲਿੰਕ ਦਿੱਤਾ ਉਹਦੇ ਵਿੱਚ ਵੀ ਫਿਰ ਘਾਲੇ ਮਾਰੇ ਹੋਏ। ਉਹਦੇ ਰਸਤੇ ਚ ਹੋਰ ਕਲੋਨੀਆਂ ਕੱਟੀਆਂ ਗਈਆਂ, ਨਿਊ ਚੰਡੀਗੜ੍ਹ ਵਸਾਇਆ ਗਿਆ, ਉਹਦੇ ਚ ਫਿਰ ਘਾਲਾ ਮਾਰਾ ਹੋਇਆ। ਇਸ ਕਰਕੇ ਮੈਂ 3,000-20,000 ਕਰੋੜ 30,000 ਕਰੋੜ ਹੋ ਸਕਦਾ 1,00,000 ਕਰੋੜ ਨੂੰ ਪਹੁੰਚ ਜਾਵੇ। ਪਰ ਇਹ ਘਪਲਾ ਅਸਲ ਵਿੱਚ ਪਿਛਲੇ ਕੋਈ 16-17-18 ਸਾਲਾਂ ਤੋਂ ਚੱਲਦਾ ਪਿਆ ਸੀ, ਹੁਣ ਰੌਲਾ ਤੇ ਪੈਂਦਾ ਐ ਸਰਕਾਰ ਕੱਲੀ ਦਾ। ਜਿਹੜੇ ਅਫਸਰ ਚ ਫਸਦੇ ਪਏ ਉਹਨਾਂ ਚ ਬਹੁਤ ਸਾਰੇ ਉਹ ਹੈ ਜਿਹੜੇ ਪਿਛਲੇ 10-12 ਸਾਲਾਂ ਤੋਂ ਇਸੇ ਤਰ੍ਹਾਂ ਚਰਚਾ ਚ। ਮੈਂ ਤੁਹਾਨੂੰ ਹੋਰ ਦੱਸਦਾ, ਇੱਕ ਬੀਬੀ ਇੱਥੇ ਅਫਸਰ ਹੁੰਦੀ ਸੀ ਲੁਧਿਆਣੇ ਚ, ਇਸ ਗੱਲ ਨੂੰ ਕੋਈ 13-14 ਸਾਲ ਹੋ ਗਏ। ਇੱਥੇ ਇੱਕ ਤਹਿਸੀਲਦਾਰ ਫੜਿਆ ਗਿਆ ਰਿਸ਼ਵਤ ਲੈਂਦਾ, ਉਹਦੀ ਜਮਾਨਤ ਨਾ ਹੋਣ ਦਿੰਦੇ, ਬੜੀ ਮੁਸ਼ਕਿਲ ਦੀ ਜਮਾਨਤ, ਵਿਜੀਲੈਂਸ ਵਾਲਾ ਜਮਾਨਤ ਨਹੀਂ ਹੋਣ ਦਿੰਦੇ। ਉਹਨੇ ਜਾ ਕੇ ਰੋਸ ਕੀਤਾ ਕਿ ਉਹ ਵੀ ਪੰਜਾਬ ਸਰਕਾਰ ਦਾ ਅਫਸਰ ਹੈ ਤੇ ਵਿਜੀਲੈਂਸ ਵੀ ਪੰਜਾਬ ਸਰਕਾਰ ਦੀ ਹੈ, ਇਹਨਾਂ ਅਫਸਰਾਂ ਨੇ ਉਹਨੂੰ ਬਚਾਇਆ ਕਿਉਂ ਨੀ? ਇਹ ਲਾਪੇ ਕਹਿੰਦਾ ਤੇਰਾ ਕੀ ਵਿਗੜ ਜਾ, ਕੋਈ ਗੱਲ ਨੀ ਪੈਸੇ ਦੇ ਕੇ ਛੁੱਟੀ ਗਿਆ। ਕਹਿੰਦਾ ਕੋਈ ਨੀ, ਫਿਰ ਤੁਸੀਂ ਵੀ ਫਸੋਗੇ। ਉਹਨੇ ਅਗਲੇ ਦਿਨ ਜਾ ਕੇ ਪ੍ਰੈਸ ਕਾਨਫਰੰਸ ਕਰਤੀ, ਉਹ ਕਹਿੰਦਾ ਜੀ ਹਰ ਮਹੀਨੇ ਮੈਂ 50-50 ਲੱਖ ਰੁਪਏ 2 SDM ਉਹਨਾਂ ਨੂੰ ਦਿੰਦਾ, 75 ਲੱਖ ਰੁਪਇਆ ਮੈਂ ਹਰ ਮਹੀਨੇ ADC ਨੂੰ ਦਿੰਦਾ, 1 ਕਰੋੜ ਰੁਪਇਆ ਮੈਂ ਹਰ ਮਹੀਨੇ ਡਿਪਟੀ ਕਮਿਸ਼ਨਰ ਨੂੰ ਦੇਣਾ, ਉੱਪਰ ਮੰਤਰੀ ਤੱਕ ਕਿੰਨੇ ਜਾਂਦੇ ਆ ਮੈਨੂੰ ਪੁੱਛੋ ਨਾ, ਜਦੋਂ ਰਿਕਾਰਡ ਦੱਸਣਾ ਪਿਆ ਮੈਂ ਵਿਜੀਲੈਂਸ ਨੂੰ ਸਾਰਾ ਦੱਸੂਗਾ, ਵਿਜੀਲੈਂਸ ਨੂੰ ਕਹਿ ਦਿਓ ਕਰ ਲਏ ਪੜਤਾਲ। ਉਹਦੀ ਇਸ ਪ੍ਰੈਸ ਕਾਨਫਰੰਸ ਨੂੰ ਇੰਨੀ ਭਾਜੜ ਮੱਚੀ, ਸਾਰੇ ਪਾਸੇ ਰੌਲਾ ਪੈ ਗਿਆ। ਅਗਲੇ ਦਿਨ ਤੱਕ ਸਮਝੌਤਾ ਹੋਇਆ, ਉਹਨੂੰ ਉੱਥੋਂ ਟਰਾਂਸਫਰ ਕੀਤਾ ਤਹਿਸੀਲਦਾਰ ਨੂੰ, ਆਖਿਆ ਤੇਰਾ ਵਿਚਾਰ ਅਸੀਂ ਕਰ ਲਾਂਗੇ। ਜਿਹੜਾ ਮੰਤਰੀ ਸੀ ਸੰਬੰਧਿਤ ਉਹਦੇ ਮਹਿਕਮੇ ਚ ਜਾ ਕੇ ਲਾਤਾ ਤੇ ਉਹਨੂੰ ਆਖਿਆ ਇੱਥੇ ਜੋ ਮਰਜ਼ੀ ਕਰੀ ਜਾ, ਤੈਨੂੰ ਕੋਈ ਕੁਛ ਨਹੀਂ ਕਹਿੰਦਾ ਤੇ ਤੂੰ ਕਿਸੇ ਨੂੰ ਸਾਬਤੀ ਵੀ ਨਾ ਦੇ। ਉਹ ਆਪਣੀ ਰਿਟਾਇਰਮੈਂਟ ਤੱਕ ਫਿਰ ਪੂਰੀ ਐਸ਼ ਕਰਦਾ ਰਿਹਾ ਤੇ ਮੁਕਦਮਾ ਉਹਦਾ ਖਾਰਜ ਹੋ ਗਿਆ ਸੀ ਜਿਹੜਾ ਰਿਸ਼ਵਤ ਖੋਰੀ ਦਾ। ਉਹ ਜਿਹਨੂੰ ਉੱਥੇ ਉਹਨੇ ਆਖਿਆ ਸੀ ਕਿ ਮੈਂ ਹਰ ਮਹੀਨੇ ADC ਨੂੰ 75 ਲੱਖ ਰੁਪਏ ਦਿੰਦਾ, ਅੱਜ ਤੋਂ ਕੋਈ 12-14 ਸਾਲ ਪਹਿਲਾਂ, ਉਹ ADC ਵੀ ਹੁਣ ਮੋਹਾਲੀ ਵਾਲੇ ਇਸ ਚੱਕਰ ਚ ਨਾਲ, ਉਹਤੋਂ ਇੱਕ ਦਿਨ 8 ਘੰਟੇ ਪੁੱਛਗਿੱਛ ਹੋਈ ਜੇ, ਉਹਦੇ ਤੋਂ ਵੀ 8 ਘੰਟੇ ਪੁੱਛਗਿੱਛ ਹੋਈ ਹੈ, ਇੰਨੀ ਇੰਨੀ ਲੰਮੀ ਪੁੱਛਗਿੱਛ ਹੋ ਰਹੀ ਹੈ। ਇਹਦਾ ਮਤਲਬ ਕਿ ਜਿਹੜੇ ਉਸ ਵਕਤ ਸੁਖਬੀਰ ਹੋਣਾ ਦੇ ਵਕਤ ਮਾਲ ਖਾਂਦੇ ਰਹੇ, ਜਿਹੜੇ ਅਮਰਿੰਦਰ ਦੇ ਵਕਤ ਮਾਲ ਖਾਂਦੇ ਰਹੇ, ਉਹਨਾਂ ਨੇ ਅੱਗੋਂ ਹੋਣ ਵਾਲੀ ਸਰਕਾਰ ਚ ਵੀ ਆਪਣੇ ਰਾਹ ਕੱਢ ਲਏ ਸੀ ਤੇ ਕਮਾਈ ਕਰਦੇ ਪਏ ਸੀ, ਸਾਰੇ ਫਸਦੇ। ਇੱਕ ਪੱਖ ਤਾਂ ਇਹ ਹਰਦੀਪ ਸਿੰਘ ਮੁੰਡੀਆਂ ਦਾ ਵੀ ਹੈ ਕਿ ਉਹਨੇ ਉਹਦੇ ਭਾਣਜੇ ਨੇ ਜਿਹੜੀਆਂ ਕਲੋਨੀਆਂ ਕੱਟੀਆਂ, ਲੋਕਾਂ ਚ ਚਰਚੇ ਬਹੁਤ ਚੱਲਦੇ, ਮੈਨੂੰ ਨਿੱਜੀ ਤੌਰ ਤੇ ਪਤਾ ਨੀ, ਪਰ ਚਰਚੇ ਆ ਕਿ ਬਥੇਰਾ ਕੁਝ ਘਾਲਾ ਮਾਰਾ ਹੋਇਆ, ਉਹਦਾ ਜਵਾਬ ਇਹ ਦੇਣ। ਪਰ ਇੱਕ ਦੂਜਾ ਸਵਾਲ ਹੈ ਕਿ ED ਸਿਰਫ ਉੱਥੇ ਜਾ ਕੇ ਰੇਡ ਕਰਦੀ ਹੈ ਜਿੱਥੇ ਇਲੈਕਸ਼ਨ ਸਿਰ ਤੇ ਹੋਵੇ, ਤੇ ਬੀਜੇਪੀ ਨੂੰ ਜਿੱਤਣ ਵਾਸਤੇ ਹੋਰ ਕੋਈ ਨਾ ਲੱਭੇ? ਜਿਹੜੇ ਸੂਬੇ ਚ ਇਲੈਕਸ਼ਨ ਹੈ, ED ਵੀ CBI ਵੀ ਸਾਰੀਆਂ ਏਜੰਸੀਆਂ ਉੱਥੇ ਪਹੁੰਚਾ ਦਿੰਦੇ, ਨਾਰਕੋਟਿਕਸ ਕੰਟਰੋਲ ਬਿਊਰੋ ਸੈਂਟਰ ਦਾ ਜਿਹੜਾ ਡਰੱਗ ਨੂੰ ਕੰਟਰੋਲ ਕਰਦਾ ਉਹ ਵੀ ਪਹੁੰਚਾ ਦਿੰਦੇ, ਅੱਗੇ ਇਹਨਾਂ ਨੇ ਬੰਗਾਲ ਚ ਉਹ ਕੁਝ ਕੀਤਾ ਸੀ। ਸਮਝਿਆ ਜਾਂਦਾ ਕਿ ਇਸ ਵੇਲੇ ਪੰਜਾਬ ਦੇ ਉੱਤੇ ਬਹੁਤ ਵੱਡਾ ਹਮਲਾ, ਔਰ ਹਮਲਾ ਸਿਆਸੀ ਪੱਖ ਤੇ ਉੱਥੇ ਪਹੁੰਚ ਗਿਆ ਕਿ ਕੱਲ ਇੱਕ ਬਿਆਨ ਆ ਗਿਆ ਕਿ ED ਦੇ ਅਫਸਰਾਂ ਨੂੰ ਜੀ ਰਿਕਾਰਡ ਲੱਭਾ ਕਿ ਇਹ ਜਿਹੜੇ ਅਫਸਰ ਘਾਲੇ ਮਾਲੇ ਕਰਦੇ ਰਹੇ, ਇੰਨਾ ਕਮਾਈ ਕਰਦੇ ਰਹੇ, ਇਹਨਾਂ ਅਫਸਰਾਂ ਨਾਲ ਕੇਂਦਰ ਉਹਦਾ ਦਿੱਲੀ ਦਾ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਹ ਇਹਨਾਂ ਨਾਲ ਮੀਟਿੰਗਾਂ ਕਰਦਾ ਆਉਂਦਾ ਸੀ। ਇਹ ਆਖਣਾ ਵੀ ਉਹ ਮੀਟਿੰਗਾਂ ਕਰਦਾ ਸੀ, ਇਹਦਾ ਮਤਲਬ ਸਿੱਧੇ ਤੌਰ ਦੇ ਉੱਤੇ ਫਿਰ ਪੋਲੀਟੀਕਲ ਕੇਸ ਬਣਾਉਣਗੇ। ਸਤਿੰਦਰ ਜੈਨ ਦਿੱਲੀ ਦਾ ਸਾਬਕਾ ਮੰਤਰੀ, ਉਹਨੂੰ ਪਹਿਲਾਂ ਦਿੱਲੀ ਦੇ ਕਰਪਸ਼ਨ ਕੇਸ ਵਿੱਚ ਸਾਲ ਤੋਂ ਵੱਧ ਅੰਦਰ ਰੱਖਿਆ, ਸ਼ਾਇਦ 1.5 ਸਾਲ ਲੱਗ ਗਿਆ ਸੀ ਉਹਨੂੰ। ਹੁਣ ਉਹਦੇ ਬਾਰੇ ED ਦੇ ਅਫਸਰਾਂ ਨੇ ਫਿਰ ਕਹਿਤਾ, ਕਹਿੰਦੇ ਜੀ ਪੰਜਾਬ ਦੇ ਅਫਸਰਾਂ ਦੀਆਂ ਮੀਟਿੰਗਾਂ ਵੀ ਉਹ ਕਰਾਉਂਦਾ ਸੀ। ਇਸਦਾ ਮਤਲਬ ਕਿ ਕੇਸ ਪੂਰੀ ਤਰ੍ਹਾਂ ਇਹਨਾਂ ਨੇ ਪੋਲੀਟੀਕਲ ਬਣਾ ਦਿੱਤਾ। ਜਦੋਂ ਇਹ ਪੋਲੀਟੀਕਲ ਬਣਾਉਣਗੇ ਫਿਰ ਦੂਜੇ ਵੀ ਕਰਨਗੇ। ਕੱਲ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਮੁਜ਼ਾਹਰਾ ਕੀਤਾ, ED ਦੀਆਂ ਗੱਡੀਆਂ ਦੇ ਕੇਸ ਹੋਏ ਵੀ ਤੋੜੇ, ਜਿਹੜੀਆਂ ਉਹਨੇ ਪ੍ਰਾਈਵੇਟ ਲਿਆਂਦੀਆਂ ਸੀ, ਤੇ ਜਿਹੜਾ ਉੱਥੇ ਗਮਾਡਾ ਦਾ ਦਫ਼ਤਰ ਉਹਦੇ ਵੀ ਸ਼ੀਸ਼ੇ ਤੋੜੇ, ਕਾਫੀ ਭੰਨ ਤੋੜ ਹੋਈ ਆ। ਹਾਈਕੋਰਟ ਚ ਵੀ ਕੇਸ ਗਿਆ ਸੀ, ਹਾਈਕੋਰਟ ਨੇ ED ਨੂੰ ਆਖਿਆ ਕਿ ਦੱਸੋ ਤੁਸੀਂ ਕੀ ਕਰਦੇ ਪਏ, 3 ਦਿਨ ਹੋ ਗਏ ਅੰਦਰ ਬੈਠੇ ਕਰਦੇ। ਪਰ ਉਹਨਾਂ ਦੇ ਦੱਸਣ ਤੋਂ ਪਹਿਲਾਂ ED ਨੇ ਕਹਿਤਾ ਜੀ ਸਾਡਾ ਕੰਮ ਖਤਮ ਆ, ਅਸੀਂ ਚੱਲੇ। ਇਹਨਾਂ ਨੇ ਸਰਕਾਰ ਨੇ ਆਖਿਆ ਸੀ ਸਾਡੇ ਅਫਸਰਾਂ ਨੂੰ ਅੰਦਰ ਕੈਦ ਕੀਤਾ ਪਿਆ, ਕਿਉਂਕਿ ਬਾਹਰ ਕਿਸੇ ਨੂੰ ਗੱਲ ਨਹੀਂ ਕਰਨ ਦੇ, ਅਫਸਰਾਂ ਨੂੰ ਘਰ ਵੀ ਨਹੀਂ ਜਾਣ ਦਿੱਤਾ। ਜਿਹੜੇ ਅਫਸਰ ਟੌਰ ਵਾਲੇ ਸੀ ਉਹਨਾਂ ਨੂੰ ਅੰਦਰ ਗੱਦਿਆਂ ਤੇ ਸੁਲਾਇਆ ਗਿਆ, ਜ਼ਮੀਨ ਤੇ ਗੱਦੇ ਲਾ ਕੇ, ਔਰ ਉੱਥੇ ਹਰ ਇੱਕ ਅਫਸਰ ਦੇ ਖੱਬੇ ਸੱਜੇ ਇੱਕ ਇੱਕ ਬੰਦਾ ਉਹਨਾਂ ਨੇ ED ਨੇ ਆਪਣਾ ਸੁਣਾਇਆ ਕਿ ਆਪੋ ਜੀ ਗੱਲ ਨਾ ਕਰ।

0: ਇਲੈਕਸ਼ਨ ਕਮਿਸ਼ਨ ਦੀ ਜੇ ਕਰੀਏ ਤੇ ਵਖਰੇਵੇਂ ਬਹੁਤ ਵੱਧ ਗਏ ਨੇ ਉਹਨਾਂ ਕਰਕੇ ਸਾਰੇ ਪਾਸਿਓਂ ਤੋਂ ਵਿਰੋਧੀ ਉਹਨਾਂ ਨੂੰ ਪੈ ਨਿਕਲੇ ਨੇ ਕਾਕਰੋਚ ਜਿਹੜੀ ਜਨਤਾ ਪਾਰਟੀ ਉਹਨੇ ਤਾਂ ਅਲਟੀਮੇਟਮ ਦੇ ਦਿੱਤਾ ਆ ਕਿ 48 ਘੰਟਿਆਂ ਦੇ ਅੰਦਰ ਅੰਦਰ ਜੇ ਚੀਫ ਇਲੈਕਸ਼ਨ ਕਮਿਸ਼ਨ ਅਸਤੀਫਾ ਨਹੀਂ ਦਿੰਦਾ ਤੇ ਫਿਰ ਅਸੀਂ ਦੇਖ ਲਾਂਗੇ ਕੀ ਖਬਰ ਹੈ ਜੀ ਸਾਰੀ
1: ਮੈਂ ਤੁਹਾਨੂੰ ਦੱਸਾਂ ਜਿੰਨਾ ਕੁਝ ਗਲਤ ਹੈ ਇਸ ਵੇਲੇ ਹੁੰਦਾ ਪਿਆ ਜੇ ਆਪੋਜੀਸ਼ਨ ਸਿਆਣੀ ਹੋਵੇ ਜਾਂ ਆਪੋਜੀਸ਼ਨ ਦਾ ਲੀਡਰ ਰਾਹੁਲ ਗਾਂਧੀ ਘੱਟੋ ਘੱਟ ਸਿਆਣਾ ਹੋਵੇ ਦੇਸ਼ ਦੇ ਲੋਕਾਂ ਨੂੰ ਮੋਬਿਲਾਈਜ਼ ਕਰ ਸਕਦਾ ਪਰ ਮੈਨੂੰ ਫਿਰ ਕਹਿਣਾ ਪੈਂਦਾ ਕਿ ਰਾਹੁਲ ਗਾਂਧੀ ਇੰਨੇ ਸਾਲ ਰਾਜਨੀਤੀ ਚ ਲਾ ਕੇ ਵੀ ਅਜੇ ਸਿਆਣਾ ਨਹੀਂ ਹੋ ਸਕਿਆ ਰਾਜਨੀਤੀ ਦੇ ਵਿੱਚ ਕਿਸੇ ਦੇ ਉੱਤੇ ਸਿੱਧੇ ਦੋਸ਼ ਨਹੀਂ ਲਾਏ ਔਰ ਕਈ ਲਫ਼ਜ਼ ਇਹੋ ਜਿਹੇ ਆ ਜਿਹੜੇ ਵਰਤਣ ਤੋਂ ਗੁਰੇਜ਼ ਕੀਤਾ ਜਾਂਦਾ ਇੱਥੇ ਇੱਕ ਵਾਰੀ ਕਿਸੇ ਕਾਂਗਰਸੀ ਲੀਡਰ ਨੇ ਇਹ ਕਹਿਤਾ ਸੀ ਕਿ ਨਰਿੰਦਰ ਮੋਦੀ ਬੜੇ ਨੀਵੇਂ ਪੱਧਰ ਦੀ ਰਾਜਨੀਤੀ ਕਰਦਾ ਤੇ ਨਰਿੰਦਰ ਮੋਦੀ ਨੇ ਉਹਨੂੰ ਟਵਿਸਟ ਦੇ ਕੇ ਆਖਿਆ ਸੀ ਕਿ ਅਸਲ ਚ ਕਹਿਣਾ ਚਾਹੁੰਦੇ ਆ ਕਿ ਨੀਵੀਂ ਜਾਤ ਦਾ ਉਸੇ ਦੇ ਉੱਤੇ ਦੂਰ ਤੱਕ ਉਹਨੇ ਗੁੱਡਾ ਬੰਨਤਾ ਸੀ ਇਹਨੇ ਪਿਛਲੀ ਵਾਰੀ ਰਾਹੁਲ ਗਾਂਧੀ ਨੇ ਮੁੱਦਾ ਚੁੱਕ ਲਿਆ ਉਹ ਜੀ ਚੌਕੀਦਾਰ ਚੋਰ ਹੈ ਨਰਿੰਦਰ ਮੋਦੀ ਖਿਲਾਫ਼ ਉਹ ਦੇਸ਼ ਦੇ ਲੋਕਾਂ ਨੇ ਬੁਰਾ ਬਣਾਇਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਇਹੋ ਜਿਹੇ ਨਾਰੇ ਇੱਥੇ ਤੇ ਲੱਗਣਾ ਸੀ ਵਿਦੇਸ਼ ਵਿੱਚ ਜਾ ਕੇ ਕਾਂਗਰਸੀਆਂ ਦੀ ਮੀਟਿੰਗ ਇਹੋ ਹੀ ਨਾਰੇ ਲਵਾਤੇ ਚੌਕੀਦਾਰ ਚੋਰ ਹੈ ਹੁਣ ਇਸ ਵਾਰੀ ਉਹ ਜਦੋਂ ਸਭ ਥਾਵਾਂ ਤੇ ਕਹਿੰਦਾ ਇਲੈਕਸ਼ਨ ਕਮਿਸ਼ਨ ਵੀ ਦੇਸ਼ ਧਰੋਹੀ ਹੈ ਨਰਿੰਦਰ ਮੋਦੀ ਵੀ ਦੇਸ਼ ਧਰੋਹੀ ਦੇਸ਼ ਧਰੋਹੀ ਦਾ ਮਤਲਬ ਦੇਸ਼ ਦਾ ਗਦਾਰ ਹੈ ਅਮਿਤ ਸ਼ਾਹ ਬਾਰੇ ਵੀ ਇਸ ਗੱਲ ਦਾ ਲੋਕ ਬੁਰਾ ਮਨਾਉਣਗੇ ਕਾਂਗਰਸ ਨੂੰ ਪੈਦਾ ਨਹੀਂ ਉਹਨਾਂ ਨੁਕਸਾਨ ਕਰੋਗੇ ਰਹਿ ਗਈ ਗੱਲ ਇਲੈਕਸ਼ਨ ਕਮਿਸ਼ਨ ਦੀ ਇਹਦੇ ਚ ਮਤਭੇਦ ਬਹੁਤ ਔਖੇ ਸਾਰੇ ਪਾਸੇ ਤੋਂ ਪਤਾ ਲੱਗ ਗਿਆ ਕਿ ਗਲਤ ਗੱਲਾਂ ਕਰਦਾ ਜਿਹੜੇ ਦੋ ਇਲੈਕਸ਼ਨ ਕਮਿਸ਼ਨ ਦੇ ਨਾਲ ਨੇ ਉਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਉਹਨਾਂ ਚ ਇੱਕ ਨੁਕਤਾ ਇਹਦੇ ਬਹੁਤ ਖਿਲਾਫ ਜਾਂਦਾ ਉਹਨਾਂ ਨੇ ਕਾਨੂੰਨ ਦੇ ਹਵਾਲੇ ਦੇ ਦੇ ਕੇ ਲਿਖਿਆ ਕਿ ਜਿਹੜੇ ਫੈਸਲੇ ਮੁੱਖ ਚੋਣ ਕਮਿਸ਼ਨਰ ਸਾਹਿਬ ਤੁਸੀਂ ਕਰਦੇ ਆ ਇਹ ਸੰਵਿਧਾਨ ਦੇ ਮੁਤਾਬਕ ਤੁਹਾਨੂੰ ਕਰਨ ਦਾ ਹੱਕ ਹੀ ਨਹੀਂ ਇਹ ਤਾਂ ਫੈਸਲੇ ਸਿਰਫ ਪਾਰਲੀਮੈਂਟ ਕਰ ਸਕਦੀ ਹੈ ਇਹ ਤਾਂ ਸੁਪਰੀਮ ਕੋਰਟ ਵੀ ਦਖਲ ਨਹੀਂ ਦਿੰਦੀ ਤੇ ਸਿਰਫ ਪਾਰਲੀਮੈਂਟ ਦਾ ਹੱਕ ਹੈ ਤੇ ਤੁਸੀਂ ਆਪੇ ਹੀ ਆਰਡਰ ਕਰਕੇ ਤੇ ਉਹ ਜਿਹੇ ਫੈਸਲੇ ਕਰੀ ਜਾਂਦੇ ਤੁਹਾਨੂੰ ਇਹ ਹੱਕ ਹੀ ਨਹੀਂ ਦਿੱਤਾ ਆਹ ਜਿਹੜੀ ਗੱਲ ਹੈ ਇਹ ਉਸ ਚੀਫ ਇਲੈਕਸ਼ਨ ਕਮਿਸ਼ਨਰ ਜਿਹੜਾ ਪ੍ਰਧਾਨ ਮੰਤਰੀ ਦਾ ਬਹੁਤ ਹਿੱਸਾ ਉਹਦੇ ਖਿਲਾਫ਼ ਜਾਂਦੀ ਹੈ ਔਰ ਇਹਦੇ ਸਵਾਲ ਦੇ ਉੱਤੇ ਜਿੰਨਾ ਰਿੜਕਾ ਇਸ ਵੇਲੇ ਪਿਆ ਫਿਰਦਾ ਉਹਦੇ ਚ ਸਿਆਸੀ ਪਾਰਟੀਆਂ ਤੇ ਸਰਗਰਮ ਹੋਣੀਆਂ ਹੀ ਕੱਲ 75 ਦੇ ਕਰੀਬ ਪਾਰਲੀਮੈਂਟ ਮੈਂਬਰਾਂ ਨੇ ਫਿਰ ਨੋਟਿਸ ਦੇ ਦਿੱਤਾ ਦਸਖਤ ਕਰਕੇ ਇਸ ਬੰਦੇ ਤੋਂ ਅਹੁਦੇ ਤੋਂ ਲਾਇਆ ਜਾਵੇ ਜਾਂ ਇਹਦੀ ਇੰਪੀਚਮੈਂਟ ਜਿਹਨੂੰ ਮਹਾਂਦੋਸ਼ ਕਹਿੰਦੇ ਦੋਸ਼ ਹੀ ਬਹੁਤ ਹੁੰਦਾ ਦੋਸ਼ਾਂ ਚੋਂ ਵੀ ਮਹਾਂਦੋਸ਼ ਉਹ ਕਹਿੰਦੇ ਕਾਰਵਾਈ ਕੀਤੀ ਜਾਵੇ ਤੇ ਉਹਨੂੰ ਬਰਖਾਸਤ ਕਰਕੇ ਘਰ ਭੇਜਿਆ ਜਾਵੇ ਜਿਹਦੇ ਦੌਰਾਨ ਕਾਕਰੋਚ ਜਨਤਾ ਪਾਰਟੀ ਜਿਹਨਾਂ ਨੇ ਦਿੱਲੀ ਚ ਅੱਗੇ ਬਹੁਤ ਵੱਡਾ ਡੈਮੋਸਟ੍ਰੇਸ਼ਨ ਕੀਤਾ ਤੇ ਦੇਸ਼ ਦੇ ਸਿੱਖਿਆ ਮੰਤਰੀ ਦਾ ਅਸਤੀਫਾ ਲਿਆ ਸੀ ਉਹ ਨੀਟ ਦੀ ਜਿਹੜੀ ਪ੍ਰੀਖਿਆ ਸੀ ਐਗਜ਼ਾਮੀਨੇਸ਼ਨ ਉਹਦੇ ਵਿੱਚ ਹੋਈਆਂ ਧਾਂਦਲੀਆਂ ਤੋਂ ਬਾਅਦ ਬਹੁਤ ਸਾਰੇ ਬੱਚਿਆਂ ਨੇ ਖੁਦਕੁਸ਼ੀਆਂ ਕਰਦੀਆਂ ਸੀ ਉਹਨਾਂ ਖੁਦਕੁਸ਼ੀਆਂ ਦਾ ਕਰਕੇ ਰੌਲਾ ਪੈ ਰਿਹਾ ਸੀ ਸਾਰੇ ਦੇਸ਼ ਦੇ ਵਿੱਚ ਉਹਦੀ ਗੂੰਜ ਪਈ ਕਾਕਰੋਚ ਜਨਤਾ ਪਾਰਟੀ ਜਾ ਕੇ ਬਹਿ ਗਈ ਬਹੁਤ ਤਸ਼ੱਦਦ ਹੋਇਆ ਹਾਈਕੋਰਟ ਚ ਵੀ ਗੱਲ ਗਈ ਅਖੀਰ ਜਿਹੜਾ ਸਿੱਖਿਆ ਮੰਤਰੀ ਅਸਤੀਫਾ ਦੇਣ ਨੂੰ ਤਿਆਰ ਨਹੀਂ ਸੀ ਤੇ ਨਰਿੰਦਰ ਮੋਦੀ ਉਹਨੂੰ ਹਰਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਉਹਨਾਂ ਦਾ ਖਾਸ ਬੰਦਾ ਸੀ ਉਹਨੂੰ ਫਿਰ ਅਹੁਦਾ ਛੱਡ ਕੇ ਆਪੇ ਘਰ ਜਾਣਾ ਪਿਆ ਸੀ ਇਸ ਵੇਲੇ ਇਹ ਸਾਰੀ ਕਾਕਰੋਚ ਜਨਤਾ ਪਾਰਟੀ ਇੱਥੇ ਆ ਗਈ ਹੈ ਕਿ ਬੰਦਾ ਅਸਤੀਫਾ ਦੇਵੇ ਛੱਡ ਕੇ ਜਾਵੇ ਨਹੀਂ ਤੇ ਅਸੀਂ 48 ਘੰਟੇ ਦਾ ਅਲਟੀਮੇਟਮ ਹੈ ਇਹਦੇ ਖਿਲਾਫ਼ ਮੋਰਚਾ ਲਵਾਂਗੇ ਉਹਨਾਂ 48 ਦੇ ਵਿੱਚੋਂ ਹੁਣ ਤੱਕ 20 ਤਾਂ ਲੰਘ ਗਏ 28 ਘੰਟੇ ਰਹਿ ਗਏ ਇਹਦਾ ਮਤਲਬ ਕਿ ਕੱਲ ਸਵੇਰੇ ਇਸ ਵੇਲੇ ਤੱਕ 24 ਘੰਟੇ ਹੋ ਜਾਣੇ ਤੇ ਇਸ ਵੇਲੇ ਤੋਂ 4 ਕੁ ਘੰਟੇ ਬਾਅਦ ਕਾਕਰੋਚ ਜਨਤਾ ਪਾਰਟੀ ਵੇਲੇ ਜਾ ਕੇ ਚੋਣ ਕਮਿਸ਼ਨ ਦੇ ਸਾਹਮਣੇ ਬਹਿ ਜਾਣਗੇ ਅੱਗੋਂ ਕੀ ਹੋਊਗਾ ਇਹ ਸਮਾਂ ਦੱਸੋ
0: ਜੀ ਪਨ ਸਾਹਿਬ ਭਾਰਤ ਦੀ ਸਰਵਉੱਚ ਅਦਾਲਤ ਨੇ ਇਲੈਕਸ਼ਨ ਕਮਿਸ਼ਨ ਦੇ ਕੰਨ ਖਿੱਚੇ ਆ ਵੀ ਪੱਛਮੀ ਬੰਗਾਲ ਵੱਲ ਦੇਖੋ ਤ੍ਰਿਣਮੂਲ ਕਾਂਗਰਸ ਦਾ ਮਸਲਾ ਹੱਲ ਕਰੋ ਅਗਲਿਆਂ ਨੇ ਇਲੈਕਸ਼ਨ ਵੀ ਲੜਨੀ ਆ ਇੰਨੀ ਗੱਲ ਕਿਉਂ ਕਹਿਣੀ ਪੈ ਗਈ ਜੀ ਸੁਪਰੀਮ ਕੋਰਟ ਨੂੰ
1: ਉਹ ਤਾਂ ਸਾਫ਼ ਹੀ ਦੇਖਦਾ ਵੀ ਉੱਥੇ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਭਾਜਪਾ ਦੀ ਕਿਸੇ ਕਰ ਰਹੀ ਜਿਹਨੂੰ ਇਹਨੇ ਤ੍ਰਿਣਮੂਲ ਕਾਂਗਰਸ ਵਾਲੀ ਬੀਬੀ ਮਮਤਾ ਬੈਨਰਜੀ ਨੇ ਆਪਣਾ ਕੈਂਡੀਡੇਟ ਬਣਾਇਆ ਉਹਨੇ ਤਰਲੇ ਕੱਢ ਕੇ ਟਿਕਟ ਲਈ ਕਿ ਮੈਂ ਬਾਈ ਇਲੈਕਸ਼ਨ ਲੜਨੀ ਹੈ ਇਹਨਾਂ ਟਿਕਟ ਦੇ ਦਿੱਤੀ 24 ਘੰਟਿਆਂ ਤੋਂ ਪਹਿਲਾਂ ਉਹ ਬੀਬੀ ਤੇ ਉਹਦੇ ਪਰਿਵਾਰ ਦੇ ਲੋਕ ਮੁੱਖ ਮੰਤਰੀ ਦੇ ਦਰਬਾਰ ਚ ਪੇਸ਼ ਹੋ ਗਏ ਪਤਾ ਲੱਗਾ ਕਿ ਰਾਤੋ ਰਾਤ ਇਹਨਾਂ ਪ੍ਰੈਸ਼ਰ ਵਧਾਇਆ ਕਿ ਉਹ ਆਪ ਕਹਿਣ ਵਾਸਤੇ ਗਿਆ ਜੀ ਤੁਸੀਂ ਜਿੱਦਾਂ ਚਾਹੁੰਦੇ ਅਸੀਂ ਚੋਣ ਨਹੀਂ ਲੜਦੇ ਉਹਨੇ ਐਲਾਨ ਕਰਤਾ ਅਸੀਂ ਚੋਣ ਨਹੀਂ ਲੜਦੇ ਉਸ ਹਲਕੇ ਤੋਂ ਇੱਕ ਮੁਸਲਮਾਨ ਲੀਡਰ ਸੀ ਉਹਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਸੀ ਤ੍ਰਿਣਮੂਲ ਨੇ ਆਖਿਆ ਜੀ ਸਾਡੀ ਵਾਲੀ ਬੀਬੀ ਨੂੰ ਤੇ ਇਹਨਾਂ ਨੇ ਰੋਕ ਦਿੱਤਾ ਪਰ

0: ਉਹਨੂੰ ਖੜਾ ਕਰ ਦਿੰਦੇ, ਉਹ ਖੜਾ ਕਾਂਗਰਸ ਨੇ ਕੀਤਾ, ਅਸੀਂ ਉਹਦੀ ਹਮਾਇਤ ਕਰਾਂਗੇ। ਜਿਹੜਾ ਉਹਨਾਂ ਨੇ ਆਖਿਆ ਹਮਾਇਤ ਕਰਾਂਗੇ, ਉਹਨੂੰ ਅਗਲੇ ਦਿਨ ਪੁਲਿਸ ਨੇ ਉੱਥੇ ਗ੍ਰਿਫ਼ਤਾਰ ਕਰ ਲਿਆ, ਕਿਉਂਕਿ ਭਾਜਪਾ ਦੀ ਸਰਕਾਰ ਆ, ਆਖਿਆ ਜੀ ਉੱਥੇ ਪੁਰਾਣੇ ਕੇਸ ਨੇ। ਉਹ ਕੇਸ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਨੇ ਕੱਲ ਬੜੇ ਸਖ਼ਤੀ ਨਾਲ ਆਖਿਆ ਕਿ ਇਸ ਤਰ੍ਹਾਂ ਲੋਕਤੰਤਰ ਨਹੀਂ ਚੱਲ ਸਕਦਾ। ਉਹ ਬੰਦਾ ਭਾਵੇਂ ਜੇਲ੍ਹ ਚ ਵੀ ਰਵੇ, ਜੇ ਮਾਂ ਤੋਂ ਨੀ ਕਰੀ ਹੁੰਦੀ ਅਦਾਲਤ ਵੇਖੇਗੀ, ਤੁਸੀਂ ਉਹਨੂੰ ਚੋਣ ਲੜਨ ਤੋਂ ਨਹੀਂ ਰੋਕ ਸਕਦੇ, ਚੋਣ ਉਹਨੂੰ ਲੜਨ ਦਿਓ। ਚੋਣ ਕਮਿਸ਼ਨ ਨੇ ਉਹਦੇ ਕਾਗਜ਼ਾਂ ਵਾਸਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਦੇ ਬਜਾਏ ਇੱਕ ਹੋਰ ਚੋਣ ਨਿਸ਼ਾਨ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ ਆਖਿਆ ਨੋ, ਉਹਦਾ ਚੋਣ ਨਿਸ਼ਾਨ ਵੀ ਤੁਹਾਨੂੰ ਦੇਣਾ ਪਊਗਾ। ਨਾਲ ਹੀ ਉਹਨਾਂ ਨੇ ਇਹ ਆਖਿਆ ਕਿ ਬਹੁਤ ਸਾਰੇ ਮਾਮਲੇ ਹੋ ਰਿਹਾ, ਖਾਸ ਕਰਕੇ ਤ੍ਰਿਣਮੂਲ ਕਾਂਗਰਸ ਦੇ ਜਿਹੜੇ ਪਾਰਲੀਮੈਂਟ ਮੈਂਬਰ ਨੇ ਵੀ, ਜਿਨ੍ਹਾਂ ਨੇ ਇਹਨੂੰ ਤ੍ਰਿਣਮੂਲ ਕਾਂਗਰਸ ਨੂੰ ਛੱਡਿਆ ਤੇ ਕਹਿੰਦੇ ਅਸੀਂ ਭਾਜਪਾ ਵੱਲ ਜਾਣਾ, ਉਹਨਾਂ ਦਾ ਕੇਸ ਇੰਨੇ ਲੰਬੇ ਸਮੇਂ ਤੋਂ ਤੁਹਾਡੇ ਕੋਲ ਲਟਕਦਾ, ਤੁਸੀਂ ਇਹਨੂੰ ਕਿਸੇ ਪਾਸੇ ਲਾਉਂਦੇ ਕਿਉਂ ਨਹੀਂ? ਇਹਦਾ ਵੀ ਨਿਬੜਾ ਛੇਤੀ ਕਰੋ। ਇਹ ਜਿਹੜੀਆਂ ਦੋ ਤਿੰਨ ਗੱਲਾਂ ਦੇ ਉੱਤੇ ਇਹਨਾਂ ਨੇ ਝਿੜਕ ਮਾਰੀ ਹੈ ਸੁਪਰੀਮ ਕੋਰਟ ਨੇ, ਉਹਦੇ ਤੋਂ ਬਾਅਦ ਚਾਹੀਦਾ ਤਾਂ ਇਹ ਆ ਕਿ ਇਲੈਕਸ਼ਨ ਕਮਿਸ਼ਨ 100 ਕੰਮ ਛੱਡ ਕੇ ਵੀ ਪਹਿਲਾਂ ਇਹ ਕੰਮ ਨਿਬੇੜੇ। ਪਰ ਮੈਨੂੰ ਲੱਗਦਾ ਨਹੀਂ ਉਹ ਅਜੇ ਇਹਦੇ ਉੱਤੇ ਜੇ ਕਰਨਗੇ, ਕੁਛ ਨਾ ਕੁਛ ਦੋ ਤਿੰਨ ਤਰੀਕਾਂ ਪਾਉਣਗੇ, ਉਹਨੇ ਚਲੋ ਚੋਣ ਦਾ ਸਮਾਂ ਥੋੜਾ ਰਹਿ ਜੂਗਾ, ਫਿਰ ਕਹਿਣਗੇ ਜੀ ਹੁਣ ਤੋਂ ਵੋਟਾਂ ਪੈਣ 'ਚ ਸਮਾਂ ਥੋੜਾ ਰਹਿ ਗਿਆ, ਤੇ ਵੋਟਾਂ ਪੈ ਜਾਣ ਤੋਂ ਬਾਅਦ ਫੈਸਲਾ ਕਰਾਂਗੇ। ਤਰੀਕਾ ਪਿਛਲੇ ਸਮੇਂ 'ਚ ਸਾਰਾ ਇਹੋ ਰਿਹਾ ਕਿ ਉਹਦਾ ਸੁਪਰੀਮ ਕੋਰਟ ਦਾ ਆਖਾ ਮੋੜਨਾ ਵੀ ਨਹੀਂ ਤੇ ਡੱਕਾ ਤੋੜਨਾ ਵੀ ਨਹੀਂ, ਕਿਸੇ ਵੀ ਗੱਲ ਦੇ ਉੱਤੇ ਅਮਲ ਨਹੀਂ ਕਰਨਾ ਜੋ ਮਰਜ਼ੀ ਸੁਪਰੀਮ ਕੋਰਟ ਆਖੀ ਜਾਵੇ। ਹੁਣ ਸੁਪਰੀਮ ਕੋਰਟ ਦੇ ਨਵੇਂ ਆਰਡਰ ਬਹੁਤ ਸਖ਼ਤ ਨੇ, ਪਰ ਉਹਨਾਂ ਆਰਡਰਾਂ ਤੇ ਅਜੇ ਤੱਕ ਕੋਈ ਅਮਲ ਹੁੰਦਾ ਨਹੀਂ ਜਾਪਦਾ। ਅੱਗੋਂ ਹੁਣ ਜਦੋਂ ਕਾਂਗਰਸ ਜਨਤਾ ਪਾਰਟੀ ਨੇ ਭੜਕੇ ਜਾ ਕੇ ਮੁਜ਼ਾਹਰਾ ਕਰਨਾ ਸ਼ੁਰੂ ਕਰਤਾ, ਫਿਰ ਇਲੈਕਸ਼ਨ ਕਮਿਸ਼ਨ ਤੇ ਪ੍ਰੈਸ਼ਰ ਵੱਧ ਜਾਣਾ, ਸ਼ਾਇਦ ਕੋਈ ਨਾ ਕੋਈ ਕਰਨ ਵਾਲੇ ਪਾਸੇ ਨੂੰ ਮੂੰਹ ਕਰਨਾ।
1: ਜੀ ਪਰਨੂ ਸਾਹਿਬ, ਅਗਲੀ ਖ਼ਬਰ ਕਰੋੜਾਂ ਦੀ ਰਿਸ਼ਵਤ ਦੇ ਮਾਮਲੇ ਚ ਫਸੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਨਾਲ ਜੁੜੀ ਹੋਈ ਹੈ, ਪੇਸ਼ੀ ਹੋਈ ਹੈ ਤੇ ਉਹਨਾਂ ਦੀ ਮੌਕੇ ਤੇ ਗਵਾਹਾਂ ਨੇ ਅਦਾਲਤ ਚ ਦੋਸ਼ੀ ਦੇ ਤੌਰ ਤੇ ਪਛਾਣ ਕਰ ਲਈ ਹੈ, ਕੀ ਖ਼ਬਰ ਹੈ ਜੀ ਸਾਰੀ?
0: ਇਹਨੂੰ ਡੀ ਆਈ ਜੀ ਭੁੱਲਰ ਨੂੰ ਜਦੋਂ ਫੜਿਆ ਕੇਂਦਰ ਦੀ ਜਾਂਚ ਏਜੰਸੀ ਸੀ ਬੀ ਆਈ ਨੂੰ, ਇਹ ਪੰਜਾਬ ਦਾ ਡੀ ਆਈ ਜੀ ਸੀ, ਫੜਿਆ ਵੀ ਪੰਜਾਬ ਚੋਂ। ਸੀ ਬੀ ਆਈ ਦੇ ਉੱਤੇ ਪਾਬੰਦੀ ਲਾਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਿਧਾਨ ਸਭਾ ਚ ਮਤਾ ਪਾਸ ਕਰਕੇ ਵੀ, ਇਹ ਪੰਜਾਬ ਚ ਕਿਸੇ ਕਿਸਮ ਦੀ ਕੋਈ ਕਾਰਵਾਈ ਕਰ ਨਹੀਂ ਸਕਦੀ, ਕੋਈ ਕੇਸ ਨਹੀਂ ਦਰਜ ਕਰ ਸਕਦੀ। ਉਹ ਇੱਥੇ ਕੋਈ ਦਖਲ ਨਹੀਂ ਸੀ ਦੇ ਰਹੇ, ਜਦੋਂ ਇਹਨੂੰ ਫੜਿਆ ਤੇ ਰੌਲਾ ਪੈ ਗਿਆ ਕਿ ਸੀ ਬੀ ਆਈ ਨੇ ਏਡਾ ਵੱਡਾ ਪੰਜਾਬ ਪੁਲਿਸ ਦਾ ਅਫਸਰ ਇੱਥੇ ਆ ਕਿੱਦਾਂ ਫੜ ਲਿਆ। ਉਹਨਾਂ ਨੇ ਆਖਿਆ ਜੀ ਇਹ ਜਿਹੜੇ ਬੰਦਿਆਂ ਤੋਂ ਰਿਸ਼ਵਤ ਲੈਂਦਾ ਸੀ, ਉਹਨਾਂ ਬੰਦਿਆਂ ਨੇ ਆ ਕੇ ਚੰਡੀਗੜ੍ਹ ਦੇ ਸੀ ਬੀ ਆਈ ਦੇ ਦਫ਼ਤਰ ਚ ਆਖਿਆ ਕਿ ਸਾਡੇ ਤੋਂ ਰਿਸ਼ਵਤ ਲੈਂਦਾ। ਕਹਿੰਦੇ ਅਸੀਂ ਇਹਨਾਂ ਨੂੰ ਆਖਿਆ ਕਿ ਪੰਜਾਬ ਦਾ ਕੇਸ ਅਸੀਂ ਲੈ ਨਹੀਂ ਸਕਦੇ, ਉਹਨੇ ਆਖਿਆ ਜੀ ਰਿਸ਼ਵਤ ਤਾਂ ਮੇਰੇ ਤੋਂ ਚੰਡੀਗੜ੍ਹ ਚ ਲੈਣ ਡਿਆ। ਉਹ ਫਿਰ ਉਹਦੇ ਸੀ ਬੀ ਆਈ ਦੇ ਕੋਲ ਕੇਸ ਦਰਜ ਕਰਾਉਣ ਤੋਂ ਬਾਅਦ ਉਹ ਬੰਦਾ ਪੈਸੇ ਦੇਣ ਗਿਆ, ਪਹਿਲਾਂ ਤੇ ਉਹਨੇ ਭੁੱਲਰ ਨਾਲ ਗੱਲ ਕੀਤੀ ਫੋਨ ਤੇ, ਫਿਰ ਜਿਹੜਾ ਭੁੱਲਰ ਦਾ ਟੌਟ ਸੀ ਉਹਨੂੰ ਭੁੱਲਰ 5% ਦਿੰਦਾ ਹੁੰਦਾ ਸੀ ਕਿ ਜੇ ਕਿਸੇ ਥਾਂ ਤੋਂ 5 ਲੱਖ ਲਿਆਂਦਾ ਤੇ 5,000 ਉਹਦਾ ਹੁੰਦਾ ਸੀ। ਉਹ ਏਦਾਂ ਕਈ ਅਫਸਰਾਂ ਦੀ ਟੋਟੀ ਕਰਦਾ ਸੀ, ਇੱਕ ਇੱਕ ਦਿਨ ਚ 2-2 ਲੱਖ ਰੁਪਇਆ ਕਮਾ ਜਾਂਦਾ ਸੀ, 5 ਲੱਖ ਕਿਸੇ ਦਾ, 10 ਲੱਖ ਕਿਸੇ ਦਾ, ਜਿਹਦਾ 10 ਲੱਖ ਲਿਆਂਦਾ ਉਹ ਉਹਨੂੰ 5% ਦੇ ਹਿਸਾਬ ਨਾਲ 50,000 ਬਣ ਜਾਂਦਾ ਸੀ। ਉਹ ਕੰਮ ਹੀ ਮਨੀ ਟ੍ਰਾਂਜੈਕਸ਼ਨ ਦਾ ਕਰਦਾ ਸੀ। ਉਹਨੂੰ ਜਦੋਂ ਸੀ ਬੀ ਆਈ ਨੇ ਫੜ ਲਿਆ ਪੈਸੇ ਲੈਂਦੇ ਨੂੰ, ਉਹਨੂੰ ਫਿਰ ਆਖਿਆ ਕਿ ਤੂੰ ਕਿਹਦੇ ਵਾਸਤੇ ਪੈਸੇ ਲਏ? ਉਹਨੇ ਆਖਿਆ ਜੀ ਪੈਸੇ ਦੇ ਭੁੱਲਰ ਵਾਸਤੇ ਹੀ ਹੈ। ਇਹਨਾਂ ਨੇ ਆਖਿਆ ਤੇ ਰਿਕਾਰਡਿੰਗ ਸਾਡੇ ਕੋਲ ਹੈ, ਤੂੰ ਮੰਨਦਾ ਇਹਨੂੰ? ਉਹਨੇ ਆਖਿਆ ਮੰਨਦਾ। ਇਹਨਾਂ ਆਖਿਆ ਚੱਲ ਤੂੰ ਹੁਣ ਭੁੱਲਰ ਨੂੰ ਕਰ ਫੋਨ। ਉਹਨੇ ਭੁੱਲਰ ਨੂੰ ਫੋਨ ਕੀਤਾ ਤੇ ਭੁੱਲਰ ਨੇ ਅੱਗੋਂ ਕਹਿਤਾ ਕਿ ਲੈਣ ਦੇਣ ਕਰਨ ਵਾਸਤੇ ਤੁਸੀਂ ਮੋਹਾਲੀ ਆ ਜਾਓ। ਜਦੋਂ ਇਹ ਮੋਹਾਲੀ ਗਏ ਪੈਸੇ ਦੇਣ ਤੇ ਸੀ ਬੀ ਆਈ ਦੀ ਟੀਮ ਨੇ ਜਾ ਕੇ ਭੁੱਲਰ ਨੂੰ ਫੜ ਲਿਆ। ਇਹਨਾਂ ਨੇ ਬੜਾ ਆਖਿਆ ਜੀ ਪੰਜਾਬ ਚ ਸੀ ਬੀ ਆਈ ਕੋਈ ਕਾਰਵਾਈ ਨਹੀਂ ਕਰ ਸਕਦੀ। ਉਹ ਕਹਿੰਦੇ ਜੀ ਅਸੀਂ ਪੰਜਾਬ ਤੇ ਕਾਰਵਾਈ ਨਹੀਂ ਕਰ ਸਕਦੇ, ਪਰ ਜਿਹੜਾ ਬਾਹਰ ਦਾ ਕੇਸ ਆ ਉਹਦੇ ਉੱਤੇ ਅਸੀਂ ਪੰਜਾਬ ਵਿੱਚ ਬੰਦਾ ਜੇ ਕੋਈ ਮੁਲਜ਼ਮ ਲੁਕਿਆ ਹੋਵੇ ਤਾਂ ਉਹਨੂੰ ਫੜ ਸਕਦੇ ਹਾਂ। ਤੁਹਾਡੇ ਪੰਜਾਬ ਦੇ ਵਿੱਚ ਕੇਸ ਹੋਵੇ ਕਿਸੇ ਯੂਪੀ ਦੇ ਆਦਮੀ ਤੇ, ਕੇਸ ਵਾਰਦਾਤ ਕਰਕੇ ਭੱਜ ਗਿਆ, ਤੁਸੀਂ ਉਹਨੂੰ ਫੜਨ ਵਾਸਤੇ ਯੂਪੀ ਚ ਵੀ ਜਾ ਸਕਦੇ, ਬਿਹਾਰ ਚ ਵੀ, ਬੰਗਾਲ ਚ ਵੀ, ਕਲਕੱਤੇ ਵੀ ਜਾ, ਕਿਤੇ ਵੀ ਜਾ ਸਕਦੇ ਆ। ਇਸੇ ਤਰ੍ਹਾਂ ਸੀ ਬੀ ਆਈ ਦਾ ਕੇਸ ਪਰੇ ਦਾ ਚੰਡੀਗੜ੍ਹ ਦਾ, ਸ਼ਿਕਾਇਤ ਉੱਥੇ ਹੋਈ, ਪੈਸਿਆਂ ਦਾ ਲੈਣ ਦੇਣ ਉੱਥੇ ਹੋਇਆ ਦਲਾਲ ਦੇ ਨਾਲ, ਅੱਗੋਂ ਦਲਾਲ ਦੇ ਦੇਣ ਜਦੋਂ ਹੋਣਾ ਫਿਰ ਉਹਦੀ ਪੈੜ ਦੱਪਦੀ ਦੱਪਦੀ ਉਹਦੇ ਨਾਲ ਆ ਸੀ ਬੀ ਆਈ ਕਾਰਵਾਈ ਕਰ ਸਕਦੀ ਹੈ। ਇਹ ਚ ਭੁੱਲਰ ਫਸ ਗਿਆ, ਹੁਣ ਉਹਦੀ ਜਮਾਨਤ ਨਹੀਂ ਹੋ ਰਹੀ। ਕੱਲ ਅਦਾਲਤ ਵਿੱਚ ਪੇਸ਼ੀ ਸੀ, ਜਿਹੜੇ ਬੰਦੇ ਨੇ ਰਿਸ਼ਵਤ ਦਿੱਤੀ ਸੀ ਉਹਨੂੰ ਸਾਹਮਣੇ ਖੜੇ ਨੂੰ ਆਖਿਆ ਜੱਜ ਨੇ, ਉਹ ਇੰਨੇ ਬੰਦੇ ਬੈਠੇ ਤੇ

0: ਨੂੰ ਪਛਾਣਦਾ। ਡੀ ਆਈ ਜੀ ਭੁੱਲਰ ਦੇ ਸਾਹਮਣੇ ਬੈਠੇ ਲੋਕਾਂ ਦੀ ਸਭ ਤੋਂ ਅਖੀਰਲੀ ਲਾਈਨ ਚ ਕੁਰਸੀ ਤੇ ਬੈਠਾ ਸੀ ਵਿਚਾਰੇ ਜੀ। ਉਹਨੇ ਪੱਟ ਹੱਥ ਕਰਕੇ ਆਖਿਆ ਜੀ ਉਹ ਸਾਹਮਣੇ ਬੈਠਾ, ਮੈਂ ਤੈਨੂੰ ਕਈ ਵਾਰ ਪੈਸੇ ਦਿੱਤੇ, ਮੈਂ ਪਛਾਣਦਾ। ਇਹਦੇ ਨਾਲ ਭੁੱਲਰ ਬਹੁਤ ਕਸੂਤਾ ਪੱਕ ਗਿਆ, ਹੁਣ ਛੇਤੀ ਜਮਾਨਤ ਮੌਤ ਦੀ ਹੋਣ ਦੀ ਕੋਈ ਆਸ ਨਹੀਂ
1: ਜੀ। ਪੰਨੂ ਸਾਹਿਬ, ਇੱਕ ਭਗੌੜਾ ਏ ਆਈ ਜੀ ਬੜਾ ਚਰਚਾ ਦੇ ਵਿਚ ਹੈ ਇਸ ਵੇਲੇ, ਰਾਜਜੀਤ ਸਿੰਘ, ਰੰਗ ਬਿਰੰਗੀਆਂ ਖਬਰਾਂ ਨੇ, ਕੋਈ ਆਂਦਾ ਕਿ ਆਪੇ ਪੇਸ਼ ਹੋ ਗਿਆ, ਕੋਈ ਆਂਦਾ ਪੁਲਿਸ ਨੇ ਫੜਿਆ, ਸੱਚਾਈ ਕੀ ਹੈ ਜੀ?
0: ਰਾਜਜੀਤ ਸਿੰਘ 30-32 ਸਾਲ ਪਹਿਲਾਂ ਇੰਸਪੈਕਟਰ ਭਰਤੀ ਹੋਇਆ ਸੀ
1: ਜੀ,
0: ਫਿਰ ਡੀ ਐਸ ਪੀ ਬਣਿਆ, ਐਸ ਪੀ ਬਣਿਆ, ਐਸ ਐਸ ਪੀ ਬਣਿਆ। ਉਹਨਾਂ ਨੂੰ ਏ ਆਈ ਜੀ ਕਹੀ ਜਾਂਦੇ, ਏ ਆਈ ਜੀ ਤੇ ਐਸ ਐਸ ਪੀ ਬਰਾਬਰ ਦਾ ਅਹੁਦਾ, ਜਦੋਂ ਕਿਸੇ ਜ਼ਿਲ੍ਹੇ ਚ ਲੱਗਾ ਹੋਵੇ ਉਹ ਏ ਆਈ ਐਸ ਐਸ ਪੀ ਹੁੰਦਾ, ਪਰ ਉਸੇ ਨੂੰ ਜੇ ਕਿਸੇ ਦਫ਼ਤਰ ਚ ਕੰਮ ਦੇ ਦਿੱਤਾ ਜਾਵੇ ਉੱਥੇ ਉਹਦੀ ਪੋਸਟ ਏ ਆਈ ਜੀ ਦੀ ਹੁੰਦੀ ਹੈ, ਤੇ ਏ ਆਈ ਜੀ ਯਾਨੀ ਐਸ ਐਸ ਪੀ ਬਰਾਬਰ ਦਾ ਰੈਂਕ ਹੈ। ਇਹਦੇ ਉੱਤੇ ਦੋਸ਼ ਲੱਗੇ ਕਿ ਇੱਕ ਪੁਲਿਸ ਇੰਸਪੈਕਟਰ ਜਿਹੜਾ ਉਹ ਡਰੱਗ ਦਾ ਕਾਰੋਬਾਰ ਕਰਦਾ, ਅਸਲ ਚ ਉਹ ਪੁਲਿਸ ਇੰਸਪੈਕਟਰ ਵੀ ਨਹੀਂ ਸੀ, ਸਿਪਾਹੀ ਨੂੰ 3-4 ਤਰੱਕੀਆਂ ਦੇ ਕੇ, ਕੱਚੀਆਂ ਤਰੱਕੀਆਂ ਜਿਹ ਚ ਤਨਖਾਹ ਨੂੰ ਸਿਪਾਹੀ ਦੀ ਮਿਲੂ ਪਰ ਡਿਊਟੀ ਇੰਸਪੈਕਟਰ ਦੀ ਕਰੂ। ਇਹ ਜਿੱਥੇ ਜਾਂਦਾ ਸੀ ਆਪਣੇ ਨਾਲ ਲੈ ਜਾਂਦਾ ਸੀ ਐਸ ਐਚ ਓ ਲੱਗਦਾ ਸੀ, ਉਹ ਐਸ ਐਚ ਓ ਲੱਗਾ ਜਿਹੜਾ ਸਿਪਾਹੀ ਜਾਰੀ ਇੰਸਪੈਕਟਰ ਬਣਿਆ, ਜਦੋਂ ਉਹ ਫੜਿਆ ਗਿਆ ਫਿਰ ਇਹਦੀ ਪੁੱਛਗਿੱਛ ਸ਼ੁਰੂ ਹੋ ਗਈ। ਇਹਨੂੰ ਉੱਪਰਲੇ ਪਾਸੋਂ ਕੋਈ ਪਨਾਹ ਮਿਲਦੀ ਸੀ ਤੇ 2-3 ਕੇਸ ਹੋਏ ਤੇ ਉਹਦੇ ਤੋਂ ਬਾਅਦ ਪਤਾ ਨੀ ਗੱਲ ਕੀ ਹੋਈ, ਅਚਾਨਕ ਗਾਇਬ ਹੋ ਗਿਆ ਤੇ ਰੌਲਾ ਪੈ ਗਿਆ ਅਖਬਾਰਾਂ ਚ ਕਿ ਇਹ ਅਦਾਲਤ ਚ ਪੇਸ਼ ਨਹੀਂ ਹੋਇਆ ਤੇ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ। ਹੁਣ 4 ਸਾਲ ਤੋਂ ਵੱਧ ਹੋ ਗਏ ਤੇ ਭਗੌੜਾ। ਅਬ ਪਿਛਲੇ ਹਫ਼ਤੇ ਇੱਕ ਖ਼ਬਰ ਆਈ ਸੀ ਕਿ ਇਹਨੇ ਸੁਪਰੀਮ ਕੋਰਟ ਤੱਕ ਜਾ ਕੇ ਉੱਪਰ ਆਪਣੀ ਜ਼ਮਾਨਤ ਵਾਸਤੇ ਚਾਰਾਜੋਈ ਕੀਤੀ ਹੈ, ਜਿੱਥੇ ਕੇਸ ਹੋਵੇ ਕਰਦਾ ਹੀ। ਇੰਨਾ ਚਿਰ ਤੱਕ ਰੌਲਾ ਪੈਂਦਾ ਰਿਹਾ, ਉਹ ਅਮਰੀਕਾ ਚਲਾ ਗਿਆ, ਉਹ ਕੈਨੇਡਾ ਚਲਾ ਗਿਆ, ਉਹ ਅੱਜ ਕੱਲ੍ਹ ਫਰਾਂਸ ਵਿੱਚ, ਉਹ ਜੀ ਇੰਗਲੈਂਡ ਵਿੱਚ। ਕੁਝ ਲੋਕ ਕਹਿੰਦੇ ਸੀ ਕਿਤੇ ਨੀ ਗਿਆ, ਇੱਥੇ ਹੀ ਆ, ਬਸ ਉਹਨੂੰ ਬਚਾਉਣ ਵਾਲੇ ਬਚਾਈ ਜਾਂਦੇ। ਜਦੋਂ ਉਹਨੇ ਜਾ ਕੇ ਸੁਪਰੀਮ ਕੋਰਟ ਦੀ ਅਰਜੀ ਦਿੱਤੀ, ਸੁਪਰੀਮ ਕੋਰਟ ਨੇ ਆਖਿਆ ਤੇਰੀ ਜਮਾਨਤ ਦੀ ਗੱਲ ਬਾਅਦ ਚ ਵਿਚਾਰ ਹੋ, ਪਹਿਲਾ ਕੰਮ ਹੈ ਕਿ ਤੂੰ ਪੁਲਿਸ ਦੇ ਕੋਲ ਜਾਂ ਅਦਾਲਤ ਦੇ ਕੋਲ ਜਾ ਕੇ ਸਰੈਂਡਰ ਕਰ ਕਿ ਮੈਂ ਆਤਮ ਸਮਰਪਣ ਕਰ ਰਿਹਾ, ਮੈਂ ਕਾਨੂੰਨ ਦੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਜਦੋਂ ਹਾਂ ਗੱਲ ਹੋਈ ਫਿਰ ਉੱਥੇ ਖ਼ਬਰ ਆਉਣ ਤੋਂ ਬਾਅਦ ਸਾਰੇ ਡੀਕਦੇ ਸੀ ਅੱਜ ਨੇ ਭਲਕੇ ਸੀ ਰਾਜਜੀਤ ਪੇਸ਼ ਹੋਵੇਗਾ। ਕੱਲ ਸਵੇਰੇ ਖ਼ਬਰ ਆ ਗਈ ਕਿ ਉਹ ਜੀ ਪਟਿਆਲੇ ਚ ਇੱਕ ਘਰ ਦੇ ਵਿੱਚ ਭੇਸ ਬਦਲ ਕੇ ਰਹਿੰਦਾ ਸੀ। ਆ ਭੇਸ ਇੰਨਾ ਕੁ ਬਦਲਿਆ, ਚਲੋ ਦਾੜੀ ਖਤਰੀ ਹੁੰਦੀ ਸੀ, ਅੱਜ ਕੱਲ ਪੂਰੀ ਦਾੜੀ ਆ, ਸਿਵਲ ਕੱਪੜਾ ਵੀ ਸੀ, ਕਹਿੰਦੇ ਜੀ ਇੱਕ ਭੇਸ ਬਦਲ ਕੇ ਰਹਿੰਦਾ ਸੀ, ਪੁਲਿਸ ਨੇ ਫੜ ਲਿਆ। ਅਸਲ ਚ ਸਾਰਿਆਂ ਨੂੰ ਪਤਾ ਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਉਹਨੇ ਅੱਜ ਭੜਕੇ ਸਰੈਂਡਰ ਕਰਨਾ ਹੀ ਕਰਨਾ ਸੀ। ਕੱਲ ਉਹਨੇ ਇੱਕ ਢੰਗ ਵਰਤਿਆ, ਸਰੈਂਡਰ ਕਰਤਾ, ਹੁਣ ਤੋਂ ਬਾਅਦ ਬਾਕੀ ਗੱਲ ਸਾਰੀ ਸਾਹਮਣੇ ਆਊਗੀ। ਜਦ ਤੱਕ ਬੰਦਾ ਕਾਗਜ਼ਾਂ ਵਿੱਚ ਭਗੌੜਾ ਹੋਵੇ ਹਰ ਕੋਈ ਉਸ ਤੇ ਦੋਸ਼ ਲਾਈ ਜਾਂਦਾ, ਜੋ ਮਰਜ਼ੀ ਲਾਈ ਜਾਵੇ ਉਹ ਜਵਾਬ ਨਹੀਂ ਦੇ ਸਕਦਾ। ਉਹਨੇ ਕੱਲ ਇੰਨੀ ਗੱਲ ਆਖੀ ਹੈ ਕਿ ਉਹ ਕਿਤੇ ਨੀ ਭੱਜਿਆ, ਦੇਸ਼ ਤੋਂ ਬਾਹਰ ਉਹ ਕਦੇ ਗਿਆ ਹੀ ਨਹੀਂ, ਫਾਲਤੂ ਗੱਲਾਂ ਹੁੰਦੀਆਂ ਸੀ ਇੱਥੇ ਰਿਹਾ, ਤੇ ਹੁਣ ਉਹਨੇ ਸਰੈਂਡਰ ਕਰਤਾ। ਹੁਣ ਜਦੋਂ ਉਹ ਬੋਲੂਗਾ ਜਾਂ ਉਹਦਾ ਵਕੀਲ ਅਦਾਲਤ ਚ ਬੋਲੂਗਾ ਫਿਰ ਪਤਾ ਲੱਗੂ ਉਹਦਾ ਪੱਖ ਕੀ। ਹੁਣ ਤੱਕ ਸਾਰਾ ਇੱਕ ਪੱਖ ਉਹਦੇ ਖਿਲਾਫ਼ ਹੀ ਖਿਲਾਫ਼ ਆਇਆ, ਅੱਗੋਂ ਜਦ ਤੱਕ ਉਹਦਾ ਪੱਖ ਨਾ ਆਵੇ ਅਸੀਂ ਕੋਈ ਰਾਏ ਕੋਈ ਓਪੀਨੀਅਨ ਨਹੀਂ ਬਣਾ ਸਕਦੇ
1: ਜੀ। ਇੱਕ ਮੰਦਭਾਗੀ ਘਟਨਾ ਵਾਪਰੀ ਹੈ ਨੋਇਡਾ ਦੇ ਲਾਗੇ ਪੰਨੂ ਸਾਹਿਬ, ਇੱਕ ਡਬਲ ਡੈਕਰ ਬੱਸ ਨੂੰ ਅੱਗ ਲੱਗ ਗਈ, 9 ਬੰਦੇ ਜਿਹੜੇ ਨੇ ਜਿਉਂਦੇ ਸੜ ਕੇ ਮਰ ਗਏ, ਇਸ ਤੋਂ ਬਾਅਦ ਵਿਵਾਦ ਬਹੁਤ ਵੱਧ ਗਿਆ, ਸਾਰੀ ਖ਼ਬਰ ਕੀ ਹੈ ਜੀ?
0: ਤਵਨੀਨ ਜੀ, ਅੱਜ ਕੱਲ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਚੋਣਾਂ ਦਾ ਕਰਕੇ ਸਾਰੇ ਦੇਸ਼ ਵਿੱਚੋਂ ਭਾਜਪਾ ਦੇ ਲੀਡਰ ਆਏ, ਉਹ ਇੱਕੋ ਗੱਲ ਹੀ ਆਖੀ ਜਾਂਦੇ ਆ ਕਿ ਸਰਕਾਰ ਚਲਾਉਣੀ, ਪ੍ਰਬੰਧ ਚਲਾਉਣਾ ਸਿਰਫ ਭਾਜਪਾ ਨੂੰ ਆਉਂਦਾ, ਬਾਕੀ ਕਿਸੇ ਨੂੰ ਆਉਂਦਾ ਨੀ। ਡਬਲ ਇੰਜਨ ਦੀ ਸਰਕਾਰ ਬਣਾ ਦਿਓ, ਕੇਂਦਰ ਚ ਵੀ ਭਾਜਪਾ, ਸੂਬੇ ਚ ਵੀ ਭਾਜਪਾ, ਤੇ ਵਧੀਆ ਚੱਲੂ। ਇਹ ਜਿਹੜੀ ਬੱਸ ਸੜੀ ਹੈ ਇਹ ਦਿੱਲੀ ਦੇ ਪਰਲੇ ਪਾਸੇ ਯੂਪੀ ਦਾ ਇਲਾਕਾ, ਨੋਇਡਾ ਡਿਸਟ੍ਰਿਕਟ ਹੈ, ਉਹਦੇ ਇਲਾਕੇ ਚ ਅੱਗ ਲੱਗੀ। 2 ਸੱਤਾਂ ਵਾਲੀ ਬੱਸ ਸੀਗੀ ਜਿਹਦੇ ਚ ਸਲੀਪਰ ਕੋਚ ਸੀ, ਉੱਪਰ ਵੀ ਲੋਕ ਸੁੱਤੇ ਸੀ ਥੱਲੇ ਵੀ, ਅੱਗ ਲੱਗ ਗਈ, ਉਹਨਾਂ ਚੋਂ 9 ਸੜ ਗਏ, ਬਾਕੀ ਭੱਜ ਭੁੱਜ ਕੇ ਕੋਈ ਬਾਹਰ ਨਿਕਲੇ। ਡਰਾਈਵਰ ਕੰਡਕਟਰ ਭੱਜ ਗਏ ਸੀ ਛਾਲਾ ਮਾਰ ਕੇ, ਉਹਨਾਂ ਨੂੰ ਪੁਲਿਸ ਨੇ ਬਾਅਦ ਚ ਫੜ ਲਿਆ। 10-15 ਜਣੇ ਜ਼ਖਮੀ ਹੋਏ ਨੇ। ਕਹਾਣੀ ਕੀ ਨਿਕਲਦੀ ਹੈ, ਤੁਸੀਂ ਇਹ ਦੇਖਿਓ ਕਿ ਗੈਂਗਸਟਰਿਜ਼ਮ ਕਿੱਥੇ ਜਾਂਦਾ। ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ, ਜਿਹੜਾ ਪਹਿਲਾ ਸ਼ਾਰਪ ਸ਼ੂਟਰ ਫੜਿਆ ਹਰਿਆਣੇ ਦਾ,

0: ਦੂਜਾ ਫੜਿਆ ਉਹ ਮਹਾਰਾਸ਼ਟਰ ਚੋਂ ਮੁੰਬਈ ਚੋਂ ਫੜਿਆ ਗਿਆ, ਤੀਜਾ ਫੜਿਆ ਉਹ ਦਿੱਲੀ ਚੋਂ, ਚੌਥਾ ਫੜਿਆ ਉੱਤਰਾਖੰਡ ਚੋਂ, ਚਾਰ ਸੂਬੇ ਹੋ ਗਏ, ਪੰਜਵਾਂ ਰਾਜਸਥਾਨ ਚੋਂ, ਛੇਵਾਂ ਪੰਜਾਬ ਚੋਂ, ਸੱਤਵਾਂ ਜਾ ਕੇ ਯੂਪੀ ਚੋਂ ਫੜਿਆ ਗਿਆ। ਸੱਤ ਅੱਡ ਅੱਡ ਸੂਬਿਆਂ ਚੋਂ ਨਿਕਲੇ ਸੀ ਤੇ ਸਾਰੇ ਕਹਿੰਦੇ ਸੀ ਇਹ ਗੈਂਗਸਟਰ ਹੁਣ ਇੰਟਰ ਸਟੇਟ ਗੈਂਗ ਬਣਾ ਚੁੱਕੇ ਆ। ਅੱਜ ਕੱਲ੍ਹ ਤੇ ਇੰਟਰ ਸਟੇਟ ਵੀ ਨਹੀਂ, ਇੰਟਰਨੈਸ਼ਨਲ ਹੈ। ਪੰਜਾਬ ਦੇ ਵਿੱਚ ਵੀ ਉਹ ਗੈਂਗ ਚੱਲਦਾ, ਕੈਨੇਡਾ ਅਮਰੀਕਾ ਚ ਵੀ ਚੱਲਦਾ, ਇੰਟਰਨੈਸ਼ਨਲ ਹੋ ਗਿਆ। ਉਹ ਰੌਲਾ ਪਿਆ ਉਦੋਂ ਕਿ ਗੈਂਗਸਟਰ ਜਿਹੜੇ ਨੇ ਇੰਟਰ ਸਟੇਟ ਹੋ ਗਿਆ। ਆਹ ਬੱਸ ਦਾ ਮਾਮਲਾ ਵੀ ਤੁਸੀਂ ਸਮਝੋ ਕਿ ਟਰਾਂਸਪੋਰਟ ਮਾਫੀਆ ਚੱਲਦਾ ਜਿਹੜਾ ਇੰਟਰ ਸਟੇਟ ਹੈ। ਜਿਹੜਾ ਬੱਸ ਦਾ ਮਾਲਕ ਆ ਉਹ ਮੱਧ ਪ੍ਰਦੇਸ਼ ਦੇ ਛਤਰਪੁਰ ਚ ਰਹਿੰਦਾ, ਉੱਥੇ ਵੀ ਭਾਜਪਾ ਦੀ ਸਰਕਾਰ ਹੈ। ਬੱਸ ਦੀ ਰਜਿਸਟ੍ਰੇਸ਼ਨ ਹੋਈ ਆ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਚ, ਉੱਥੇ ਵੀ ਭਾਜਪਾ ਦੀ ਸਰਕਾਰ ਆ। ਬੱਸ ਦਾ ਫਿਟਨੈਸ ਸਰਟੀਫਿਕੇਟ ਕੇ ਦੋ ਮੰਜ਼ਿਲਾਂ ਵਾਲੀ ਬੱਸ ਚੱਲ ਸਕਦੀ ਹੈ, ਉਹ ਰਾਜਸਥਾਨ ਤੋਂ ਲਿਆ ਜਾ ਕੇ, ਉੱਥੇ ਵੀ ਭਾਜਪਾ ਦੀ ਸਰਕਾਰ ਆ। ਬੱਸ ਦਾ ਪੋਲੂਸ਼ਨ ਸਰਟੀਫਿਕੇਟ ਹਰਿਆਣੇ ਚੋਂ ਲਿਆ, ਉੱਥੇ ਵੀ ਭਾਜਪਾ ਦੀ ਸਰਕਾਰ ਆ। ਬੱਸ ਦਿੱਲੀ ਦੇ ਵਿੱਚੋਂ ਚੱਲਦੀ ਹੈ, ਉੱਥੇ ਵੀ ਭਾਜਪਾ ਦੀ ਸਰਕਾਰ ਆ। ਤੇ ਰੋਜ਼ ਯੂਪੀ ਦਾ ਸ਼ਹਿਰ ਹੈ ਮਹੋਬਾ, ਉੱਥੇ ਜਾਂਦੀ ਹੈ, ਉੱਥੇ ਵੀ ਭਾਜਪਾ ਦੀ ਸਰਕਾਰ। ਛੇ ਸੂਬਿਆਂ ਦੇ ਵਿੱਚੋਂ ਬੱਸ ਨਿਕਲਦੀ ਆ। ਹੁਣ ਤੱਕ 19 ਵਾਰ ਉਹਦੇ ਚਲਾਣ ਹੋਏ ਆ, 2.25 ਲੱਖ ਰੁਪਏ ਦੇ ਜੁਰਮਾਨੇ ਦੀਆਂ ਟਿਕਟਾਂ ਉਹਨੇ ਇੱਕ ਦੀਵਾਨੀ ਨੇ ਦਿੱਤੀ, ਕਿਉਂਕਿ 6 ਸੂਬਿਆਂ ਦੇ ਵਿੱਚ ਉਹਦੇ ਕਾਗਜ਼ ਖਿਲ ਰਹੇ ਆ। ਹਰ ਸੂਬੇ ਵਾਲੇ ਕਹਿੰਦੇ ਸਾਡਾ ਕੰਮ ਨਹੀਂ, ਦੂਜੇ ਸੂਬੇ ਵਾਲੇ ਲੈ ਲੈਣ ਪੈਸੇ, ਉਹ ਵਰਤਾਈ ਜਾਂਦਾ। ਸਰਕਾਰਾਂ ਸਾਰੀਆਂ ਥਾਵਾਂ ਤੇ ਇੱਕੋ ਪਾਰਟੀ ਦੀਆਂ, ਉਹ ਐਸ ਕਰਦਾ ਸੀ। ਹੁਣ ਐਸ ਘਟਨਾ ਤੋਂ ਬਾਅਦ ਪਹਿਲਾਂ ਤੋਂ ਭਗੌੜਾ ਹੋ ਗਿਆ, ਕੱਲ ਕਹਿੰਦੇ ਉਹਨੂੰ ਫੜ ਲਿਆ। ਜੇ ਮਤਲਬ ਇਹੋ ਜਿਹਾ ਟਰਾਂਸਪੋਰਟ ਮਾਫੀਆ ਵੀ ਇੰਟਰ ਸਟੇਟ ਗੈਂਗ ਬਣ ਗਿਆ, ਜੇ ਜਿਹੜੇ ਗੈਂਗਸਟਰ ਨੇ ਉਹ ਵੀ ਇੰਟਰ ਸਟੇਟ ਹੋ ਗਏ ਨੇ, ਇਸ ਤੋਂ ਬਾਅਦ ਤੁਸੀਂ ਸਮਝ ਸਕਦੇ ਆ ਕਿ ਭਾਰਤ ਵਿੱਚ ਕ੍ਰਾਈਮ ਰੇਟ ਕਿਉਂ ਚੜ੍ਹਦਾ ਪਿਆ। ਤੇ ਜਿਹੜੀ ਪਾਰਟੀ ਇਹ ਕਹਿੰਦੀ ਆ ਕਿ ਬਾਕੀਆਂ ਤੋਂ ਕੰਟਰੋਲ ਨਹੀਂ ਹੋਣਾ, ਪੰਜਾਬ ਸਾਨੂੰ ਸੌਂਪ ਦਿਓ, ਇਹ ਸਵਾਲ ਉਹਨਾਂ ਅੱਗੇ ਵੀ ਆ ਕਿ ਮੱਧ ਪ੍ਰਦੇਸ਼ ਦੀ ਬੱਸ, ਬਿਹਾਰ ਦੇ ਵਿੱਚ ਰਜਿਸਟ੍ਰੇਸ਼ਨ, ਰਾਜਸਥਾਨ ਚੋਂ ਫਿਟਨੈਸ ਸਰਟੀਫਿਕੇਟ, ਹਰਿਆਣੇ ਚੋਂ ਪੋਲੂਸ਼ਨ ਸਰਟੀਫਿਕੇਟ, ਦਿੱਲੀ ਚੋਂ ਚੱਲਦੀ ਹੈ, ਯੂਪੀ ਨੂੰ ਜਾਂਦੀ, ਸਾਰੇ 6 ਸੂਬੇ ਤੁਹਾਡੀਆਂ ਸਰਕਾਰਾਂ, ਕਿ ਤੁਸੀਂ ਇੱਦਾਂ ਦਾ ਪ੍ਰਸ਼ਾਸਨ ਪੰਜਾਬ ਨੂੰ ਦਿਓਗੇ? ਪਰ ਇਹ ਸਵਾਲ ਕਿਸੇ ਪੁੱਛਣਾ ਨੀ, ਕਿਉਂਕਿ ਵੱਡੇ ਲੀਡਰਾਂ ਸਾਹਮਣੇ ਇੱਦਾਂ ਦੀ ਗੱਲ ਕਰਨੀ ਬੜੀ ਔਖੀ ਹੁੰਦੀ
1: ਜੀ। ਪੰਨ ਸਾਹਿਬ, ਅੱਜ ਕੱਲ ਇੱਕ ਬੜਾ ਰਿਵਾਜ ਜਿਹਾ ਪੈ ਗਿਆ ਕਿ ਹਰ ਜੱਜ ਸਖਤ ਤੋਂ ਸਖਤ ਫੈਸਲੇ ਦੇ ਰਿਹਾ ਆਪਣੇ ਆਪ ਨੂੰ ਸਖਤ ਸਾਬਤ ਕਰਨ ਲਈ, ਪਰ ਸੁਪਰੀਮ ਕੋਰਟ ਨੇ ਇਸ ਗੱਲ ਤੇ ਬੈਨ ਲਾਤਾ। ਉਹ ਕਹਿੰਦੇ ਤੁਹਾਡੇ ਕੋਲ ਕੋਈ ਅਧਿਕਾਰ ਨਹੀਂ, ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਇਹਨੇ ਸਖਤ ਫੈਸਲੇ ਲਓ। ਇਸ ਖਬਰ ਨੂੰ ਕਿਵੇਂ ਦੇਖਦੇ ਹੋ?
0: ਥੋੜੇ ਦਿਨ ਪਹਿਲਾਂ ਖਬਰ ਆਈ ਸੀ ਮੱਧ ਭਾਰਤ ਚੋਂ ਇੱਕ ਥਾਂ ਤੋਂ ਕਿ ਉੱਥੇ ਇੱਕ ਜੱਜ ਹੈ, ਜਿੱਥੇ ਵੀ ਕੋਈ ਕਤਲ ਦਾ ਕੇਸ ਆਵੇ, ਖਾਸ ਕਰਕੇ ਜਿੱਥੇ ਕਤਲ ਨੌਂ ਦਾ ਹੋਇਆ ਹੋਵੇ, ਦਾਜ ਦਾ ਕੇਸ ਹੋਵੇ, ਉਹ ਫਟਾਫਟ ਫਾਂਸੀ ਸਜ਼ਾ ਸੁਣਾਉਂਦਾ ਸੀ। ਅੱਗੜ ਪਿੱਛੇ ਫਾਂਸੀ ਫਾਂਸੀ ਫਾਂਸੀ। ਉਹ ਭਾਰਤ ਦਾ ਸੰਵਿਧਾਨ ਕਹਿੰਦਾ ਕਿ ਫਾਂਸੀ ਜੇ ਕਿਸੇ ਨੂੰ ਦੇਣੀ ਆ ਤੇ ਉਹ ਰੇਅਰ ਆਫ ਦਾ ਰੇਅਰੈਸਟ ਮਾਮਲਾ ਚਾਹੀਦਾ, ਰੇਅਰ ਆਫ ਦਾ ਰੇਅਰੈਸਟ। ਉਹ ਮੈਨੂੰ ਬਿਲਕੁਲ ਹੀ ਬਾਕੀ ਸਾਰਿਆਂ ਤੋਂ ਨਵੇਕੜਾ ਵੱਖਰਾ ਕੋਈ ਮਾਮਲਾ ਹੋਵੇ, ਉੱਥੇ ਫਾਂਸੀ ਸਜ਼ਾ ਦਿਓ, ਬਹੁਤੀਆਂ ਨਾ ਦਿਓ। ਉਹ ਅੱਗੜ ਪਿੱਛੇ ਦਿੰਦਾ, ਕਹਿੰਦਾ ਜੀ ਨੌਹਾਂ ਨੂੰ ਮਾਰੀ ਜਾਂਦਾ, ਧੱਕੇਸ਼ਾਹੀ ਕਰਦੇ ਆ। ਉਹਦੀ ਟ੍ਰਾਂਸਫਰ ਵੀ ਕੀਤੀ, ਉੱਥੋਂ ਕੇਸ ਵੀ ਲੈ ਲਏ। ਉਹਨੇ ਸੁਪਰੀਮ ਕੋਰਟ ਨੂੰ ਲਿਖਤਾ ਕਿ ਮੈਨੂੰ ਦੱਸੋ ਮੇਰੇ ਫੈਸਲਿਆਂ ਚ ਨੁਕਸਦੀ ਆ। ਹੁਣ ਉਹ ਮਾਮਲਾ ਵੱਖਰਾ ਵਿਚਾਰਿਆ ਜੋ। ਦੂਸਰੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੁਝ ਇੱਦਾਂ ਦੇ ਕੇਸਾਂ ਕੇ ਆਖਿਆ ਕਿ ਬੰਦੇ ਨੂੰ ਫਾਂਸੀ ਚਲੋ ਨਹੀਂ ਦਿੰਦੇ, ਤੁਸੀਂ ਇੱਦਾਂ ਕਰੋ ਕਿ ਉਹਨੂੰ ਸਾਰੀ ਉਮਰ ਲਈ ਜੇਲ੍ਹ ਦੇ ਵਿੱਚ ਰਹਿਣਾ ਪਊਗਾ, ਆਖਰੀ ਸਾਹ ਤੱਕ ਜੇਲ੍ਹ ਚ ਰਹਿਣਾ ਪਊਗਾ, ਉਹਨੂੰ ਕਦੇ ਵੀ ਨਾ ਛੁੱਟੀ ਮਿਲੇਗੀ ਨਾ ਪਰੋਲ ਮਿਲੇਗੀ, ਉਹ ਕਦੇ ਬਾਹਰ ਨਹੀਂ ਆ ਸਕਦਾ। ਇਹ ਇੱਕ ਦਾ ਮਿਸਾਲ ਬਣ ਗਿਆ। ਇਸ ਤੋਂ ਬਾਅਦ ਇਹੋ ਜਿਹੇ ਕੁਝ ਫੈਸਲੇ ਹੋਰ ਆਏ ਜਿਨ੍ਹਾਂ ਚ ਇਹ ਲਿਖਤਾ ਕਿ ਉਮਰ ਕੈਦ ਦਾ ਵਾ ਸਾਰੀ ਉਮਰ ਦੀ ਕੈਦ। ਆਮ ਤੌਰ ਤੇ ਉਮਰ ਕੈਦ 20-25 ਸਾਲ ਵੀ ਗਣੀ ਜਾਂਦੀ ਹੈ। ਹੁਣ ਇਹ ਵੀ ਇੱਦਾਂ ਦੀਆਂ ਕੈਦਾਂ ਨੇ, ਉਹਦਾ ਰਿਵਾਜ ਪੈਂਦਾ ਜਾਂਦਾ ਸੀ। ਇੱਕ ਜੱਜ ਨੇ ਪੰਜਾਬ ਦੇ ਵਿੱਚੋਂ ਇੱਦਾਂ ਦੇ ਕੇਸ ਚ ਲਿਖਤਾ, ਉਮਰ ਕੈਦ ਨਾਲ ਲਿਖਤਾ, ਜ਼ਿੰਦਗੀ ਦੇ ਆਖਰੀ ਸਾਹ ਤੱਕ। ਹਾਈ ਕੋਰਟ ਨੇ ਵੀ ਸਹੀ ਕਰਤਾ। ਕੱਲ ਫਿਰ ਸੁਪਰੀਮ ਕੋਰਟ ਨੇ ਆਖਿਆ ਕਿ ਕਾਨੂੰਨ ਪੜ੍ਹ ਕੇ ਵੇਖੋ, ਤੁਸੀਂ ਸਿਰਫ ਉਹਨੂੰ ਉਮਰ ਕੈਦ ਦੇ ਸਕਦੇ ਹੋ। ਹਾਈ ਕੋਰਟ ਤੇ ਸੁਪਰੀਮ ਕੋਰਟ ਕੱਲੀਆਂ ਇਹਨਾਂ ਕੋਲ ਪਾਵਰ ਹੈ ਕਿ ਕਿਸੇ ਨੂੰ ਇੱਦਾਂ ਦੀ ਸਜ਼ਾ ਦੇ ਸਕਦੀਆਂ ਕਿ ਆਖਰੀ ਸਾਹ ਤੱਕ ਤੁਸੀਂ ਹੇਠਲੀਆਂ ਅਦਾਲਤਾਂ ਜਿਹੜੀਆਂ ਜ਼ਿਲ੍ਹਾ ਅਦਾਲਤਾਂ ਤੇ ਤੁਸੀਂ ਉਮਰ ਕੈਦ ਦੇ ਸਕਦੀਆਂ। ਉਮਰ ਕੈਦ ਤੋਂ ਵੱਧ ਅੱਗੇ ਵੱਧ ਕੇ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਆਖਰੀ ਸਾਹ ਤੱਕ ਦੀ ਸਜ਼ਾ ਬਿਲਕੁਲ ਨਹੀਂ ਦੇ ਸਕਦੇ। ਇਹਦੇ ਵਿੱਚ ਸੁਪਰੀਮ ਤੁਹਾਨੂੰ ਇੱਕ ਗੱਲ ਦੱਸਾਂ,

0: 40 ਸਾਲ ਪਹਿਲਾਂ ਦੀ ਗੱਲ ਹੈ। ਉੱਥੇ ਰਾਜਸਥਾਨ ਚ ਇੱਕ ਕੇਸ ਵਾਪਰਿਆ ਸੀ, ਸਹੁਰੇ ਪਰਿਵਾਰ ਨੇ ਆਪਣੀ ਨੂੰਹ ਨੂੰ ਇੰਨੀ ਬੁਰੀ ਤਰ੍ਹਾਂ ਤੜਪਾ ਤੜਪਾ ਕੇ ਸੋਤੇ ਕਰਕਰ ਮਾਰਿਆ ਸੀ। ਉੱਥੇ ਜਿਹੜਾ ਜੱਜ ਸੀ ਉਹਨੇ ਜਦੋਂ ਆਰਡਰ ਲਿਖਿਆ ਤੇ ਉਸ ਨੇ ਲਿਖਿਆ ਕਿ ਜਿੱਦਾਂ ਦਾ ਘਟੀਆ ਇਹਨਾਂ ਨੇ ਜੁਰਮ ਕੀਤਾ, ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਟੇਡੀਅਮ ਵਿੱਚ ਲਿਆ ਕੇ ਪਬਲਿਕ ਦੇ ਸਾਹਮਣੇ ਜੇਸੀਬੀ ਮਸ਼ੀਨਾਂ ਟੰਗ ਕੇ ਫਾਂਸੀ ਦੇਣੀ ਪੈਂਦੀ। ਏਦਾਂ ਕਦੇ ਹੋਇਆ ਹੀ ਨੀ। ਉਹ ਕੇਸ ਉੱਪਰ ਚਲਾ ਗਿਆ ਹਾਈ ਕੋਰਟ ਚ, ਫਿਰ ਸੁਪਰੀਮ ਕੋਰਟ ਚ ਵੀ। ਉਹਨਾਂ ਨੇ ਆਖਿਆ ਜੱਜ ਦੀਆਂ ਭਾਵਨਾਵਾਂ ਅਸੀਂ ਸਮਝਦੇ, ਇਹਨਾਂ ਨੇ ਜਿੱਦਾਂ ਦਾ ਕ੍ਰਾਈਮ ਕੀਤਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਮਿਲ ਜਾਵੇ ਕੋਈ ਹਰਜ ਨਹੀਂ, ਪਰ ਪਬਲਿਕਲੀ ਜਾ ਕੇ ਸਟੇਡੀਅਮ ਚ ਸਜ਼ਾ ਦੇਣੀ ਇਹ ਸਾਡੇ ਦੇਸ਼ ਦੇ ਸੰਵਿਧਾਨ ਚ ਕਾਨਸਟੀਟਿਊਸ਼ਨ ਚ ਹੈਗਾ ਹੀ ਨਹੀਂ। ਜੱਜ ਸਿਰਫ ਉਹ ਸਜ਼ਾ ਦੇ ਸਕਦਾ ਜਿਹੜੀ ਕਾਨਸਟੀਟਿਊਸ਼ਨ ਚ, ਤੁਸੀਂ ਕਾਨਸਟੀਟਿਊਸ਼ਨ ਤੋਂ ਬਾਹਰ ਨਹੀਂ ਜਾ ਸਕਦੇ। ਜੱਜ ਨੂੰ ਆਖਿਆ ਤੂੰ ਆਪਣਾ ਫੈਸਲਾ ਸੋਚ ਕੇ ਲਿਖ, ਉਹਨੇ ਦੁਬਾਰਾ ਲਿਖਿਆ ਕਹਿੰਦਾ ਜੀ ਜੋ ਇਹਨਾਂ ਨੇ ਕਸੂਰ ਕੀਤਾ ਇਸ ਲਾਇਕ ਨੇ ਇਹਨਾਂ ਨੂੰ ਸਟੇਡੀਅਮ ਚ ਜਾ ਕੇ ਪਬਲਿਕ ਦੇ ਸਾਹਮਣੇ ਫਾਂਸੀ ਦਿੱਤੀ ਜਾਵੇ, ਪਰ ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਇਹਦੀ ਆਗਿਆ ਨਹੀਂ ਦਿੰਦਾ, ਔਰ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਆਖਿਆ ਕਿ ਸੰਵਿਧਾਨ ਇਹਦੀ ਆਗਿਆ ਨਹੀਂ ਦਿੰਦਾ, ਇਸ ਕਰਕੇ ਮੈਂ ਕਹਿੰਦਾ ਹੈਂਗ ਟਿਲ ਡੈਥ ਇਹਨਾਂ ਨੂੰ ਫਾਂਸੀ ਦਿੱਤੀ ਜਾਵੇ, ਮਰਨ ਤੱਕ ਲਟਕਾ ਕੇ ਰੱਖਿਆ ਜਾਵੇ, ਪਰ ਫਿਰ ਮੈਂ ਕਹਿੰਦਾ ਲੈ ਕੇ ਇਸੇ ਦੇ ਕੇ ਸਟੇਡੀਅਮ ਚ ਪਬਲਿਕ ਦੇ ਸਾਹਮਣੇ ਫਾਂਸੀ ਦਿੱਤੀ ਜਾਵੇ।
1: ਜੀ ਪਨ ਸਾਹਿਬ, ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਐਸਸੀ ਆਬਾਦੀ ਜ਼ਿਆਦਾ ਹੈ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਦਿੱਤੀ ਜਾਊਗੀ, ਇਹਦੇ ਨਾਲ ਕੀ ਫਰਕ ਪਊਗਾ ਜੀ?
0: ਬਹੁਤ ਸਾਰੇ ਪਿੰਡ ਨੇ ਜਿਨ੍ਹਾਂ ਚ ਉਹਨਾਂ ਦੀ ਆਬਾਦੀ ਕਾਫੀ ਜ਼ਿਆਦੀ ਹੈ, ਉਹ ਲੋਕ ਸਮਝਦੇ ਆ ਕਿ ਪਿੰਡ ਦੀਆਂ ਗ੍ਰਾਂਟਾਂ ਵੀ ਆਉਂਦੀਆਂ ਤੇ ਬਾਕੀ ਲੋਕਾਂ ਨੂੰ ਮਿਲ ਜਾਂਦੀਆਂ, ਉਧਰਲੇ ਪਾਸੇ ਖਰਚਾ ਜ਼ਿਆਦਾ ਹੋ ਜਾਂਦਾ, ਡਿਵੈਲਪਮੈਂਟ ਦੇ ਕੰਮ ਨੇ ਤੇ ਉਹ ਆਮ ਤੌਰ ਦੇ ਉੱਤੇ ਜਿਹੜਾ ਗਰੀਬਾਂ ਦਾ ਮੁੱਲਾ ਉਹ ਪਛੜ ਜਾਂਦਾ। ਹੁਣ ਸਰਕਾਰ ਨੇ ਪੰਜਾਬ ਦੇ ਵਿੱਚ ਉਹ ਪਿੰਡ ਚੁਣੇ ਆ ਜਿੱਥੇ 40% ਤੋਂ ਵੱਧ ਸ਼ਡਿਊਲਡ ਕਾਸਟ ਆਬਾਦੀ ਹੈ। ਇੱਦਾਂ ਦੇ ਕੁੱਲ ਪਿੰਡ ਦੇ ਪੰਜਾਬ ਦੇ ਵਿੱਚ ਹੈਗੇ ਆ 16,000 ਦੇਖਦੇ, ਇੱਦਾਂ ਦੇ 40% ਤੋਂ ਵੱਧ ਆਬਾਦੀ ਵਾਲੇ ਜਿਹੜੇ ਪਿੰਡ ਨੇ ਉਹਨਾਂ ਦੀ ਗਿਣਤੀ 3763 ਬਣੀ ਆ। ਇਹਨਾਂ ਵਾਸਤੇ ਉਹਨਾਂ ਨੇ ਪ੍ਰਬੰਧ ਕੀਤਾ ਕਿ ਹਰ ਇੱਕ ਪਿੰਡ ਨੂੰ ਮੁੱਢਲੇ ਤੌਰ ਤੇ 20-20 ਲੱਖ ਰੁਪਏ ਦੇ ਦਿਓ ਡਿਵੈਲਪਮੈਂਟ ਵਾਸਤੇ, ਇਹਦੇ ਤੋਂ ਬਾਅਦ ਜਿੰਨੀ ਜਿੰਨੀ ਉਹਨਾਂ ਨੇ ਜ਼ਰੂਰਤ ਹੋਵੇ, ਮੁੱਖ ਮੰਤਰੀ ਦਾ ਜਿਹੜਾ ਸੋਸ਼ਲ ਜਸਟਿਸ ਪ੍ਰੋਗਰਾਮ ਹੈ ਉਹਦੇ ਚ ਉਹਨਾਂ ਨੂੰ ਉਹਦੇ ਵਿੱਚੋਂ ਫੰਡ ਦਿੱਤੇ ਜਾਣ, ਲਗਾਤਾਰ ਫੰਡ ਦੇ ਕੇ ਤੇ ਇਹ ਵੀ ਵੇਖਿਆ ਜਾਵੇ ਕਿ ਫੰਡ ਠੀਕ ਤਰ੍ਹਾਂ ਦੇ ਖਰਚ ਹੋ ਰਿਹਾ, ਔਰ ਇਹ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਵੀ ਉੱਥੇ ਗ੍ਰਾਂਟ ਹੇਠ ਦਿੱਤੀ ਜਾਵੇ, ਉਹਨਾਂ ਥਾਵਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ ਇਹ ਸਾਰਾ ਕੁਝ ਲਾਗੂ ਕੀਤਾ ਜਾਵੇ। ਦੇਖੋ ਸ਼ਡਿਊਲਡ ਕਾਸਟ ਅਸੀਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਵੇ, ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਮੁੱਲਿਆਂ ਵਿੱਚ ਵੀ ਉਹਨਾਂ ਦੀ ਹਾਲਤ ਬਹੁਤ ਹੀ ਚੰਗੀ ਨਹੀਂ। ਜੇ ਸਰਕਾਰ ਇਦਾਂ ਦਾ ਫੈਸਲਾ ਕਰਦੀ ਹੈ ਤੇ ਸਰਕਾਰ ਜਾਣਦੀ ਕਿਉਂ ਕੀਤਾ ਕਿੱਦਾਂ, ਬਹੁਤੇ ਲੋਕ ਇਹ ਕਹਿਣਗੇ ਠੀਕ ਹੈ, ਕੁਝ ਲੋਕ ਇਹ ਤੋਂ ਚਿੜ ਵੀ ਸਕਦੇ ਆ, ਪਰ ਸਰਕਾਰ ਨੇ ਫੈਸਲਾ ਕਰਨ ਲੱਗਿਆ ਜੋ ਦਲੀਲ ਦਿੱਤੀ ਆ ਉਹ ਦਲੀਲ ਚ ਵਜਨ ਹੈ
1: ਜੀ। ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਪਰ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸਾਡਾ ਸਾਥ ਦੇਣ ਲਈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ, ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ

0: ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ

0: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ। 4038701790 4038701790 4037807790।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ
0: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitender Pannu Radio Sursangam.ca phone 403-585-0910 Radio Sursangam
3: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।

ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸ਼ੁੱਕਰਵਾਰ ਸਤੰਬਰ ਮਹੀਨੇ ਦੀ 25 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ ਅਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ ਚਰਚਾ ਕਰਨੀ ਹੈ ਜੀ ਅਸੀਂ ਵਿਸਥਾਰ ਨਾਲ ਹਮੇਸ਼ਾ ਦੀ ਤਰ੍ਹਾਂ। ਮੌਸਮ ਦੀ ਵੀ ਗੱਲ ਕਰਾਂਗੇ, ਮਾਰਕੀਟ ਦੀ ਵੀ ਗੱਲ ਕਰਾਂਗੇ ਅਤੇ ਸਭ ਤੋਂ ਪਹਿਲਾਂ ਜ਼ਰਾ ਮੌਸਮ ਦੀ ਹੀ ਕਰ ਲਈਏ। ਇਸ ਵੇਲੇ 17 ਕੁ ਡਿਗਰੀ ਸੈਲਸੀਅਸ ਟੈਂਪਰੇਚਰ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਕੱਲ੍ਹ ਨੂੰ ਵੱਧ ਤੋਂ ਵੱਧ 9 ਕੁ ਡਿਗਰੀ ਰਹੇਗਾ, ਰਾਤ ਨੂੰ 0 ਵੀ ਹੋਵੇਗਾ ਜੀ, -3 ਡਿਗਰੀ ਸੈਲਸੀਅਸ ਤੱਕ ਕੱਲ੍ਹ ਨੂੰ ਜਾਣ ਦੀ ਸੰਭਾਵਨਾ ਹੈ। ਉਸ ਤੋਂ ਅਗਲੇ ਦਿਨ 14 ਅਤੇ 1, ਫਿਰ 17 ਅਤੇ 3, ਉਸ ਤੋਂ ਅਗਲੇ ਦਿਨ ਫਿਰ 17 ਅਤੇ 4, ਰਾਤ ਦਾ ਤਾਪਮਾਨ 0 ਦੇ ਆਸ ਪਾਸ ਘੁੰਮੇਗਾ ਜੀ। ਤੁਸੀਂ ਹੁਣ ਆਪਣੀ ਤਿਆਰੀ ਰੱਖਣੀ ਹੈ ਕਿਉਂਕਿ ਸਤੰਬਰ ਮਹੀਨਾ ਬਿਲਕੁਲ ਖਤਮ ਹੋਣ ਵਾਲਾ ਹੈ ਅਤੇ ਸਿਆਲ ਸਾਡੇ ਬੂਹੇ 'ਤੇ ਆਉਣ ਖਲੋਤਾ ਹੈ ਜੀ। ਸੋ ਮੌਸਮ ਬਦਲ ਰਿਹਾ, ਆਦਤਾਂ ਵੀ ਬਦਲੀਏ, ਡਰਾਈਵਿੰਗ ਹੈਬਿਟਸ ਨਾਲ ਕੱਪੜੇ ਪਾਉਣ ਦਾ, ਤਿਆਰੀ ਦਾ ਅਤੇ ਬਾਹਰੋਂ ਯਾਰਡ ਦੀ ਸਾਫ਼ ਸਫਾਈ ਦਾ ਇਹ ਕੰਮ ਵੀ ਅਸੀਂ ਕਰਨਾ। ਸੋ ਹੁਣ ਜਰਾ ਤਿਆਰੀ ਨਾਲ ਜੀ, ਜਿਹੜੀਆਂ ਖਬਰਾਂ 'ਤੇ ਅਸੀਂ ਅੱਜ ਚਰਚਾ ਕਰਨੀ ਹੈ ਉਹਨਾਂ ਵਿੱਚ ਡੋਨਲਡ ਟਰੰਪ ਦੇ ਵਪਾਰਕ ਪ੍ਰਤੀਨਿਧ ਜੋ ਕੈਨੇਡਾ ਨਾਲ ਹੁਣ ਤੱਕ ਗੱਲਬਾਤ ਕਰਦੇ ਰਹੇ ਨੇ, ਉਹ ਕਹਿੰਦੇ ਨੇ ਕਿ USA ਵਾਲੇ ਕੰਫਰਟੇਬਲ ਨੇ ਕਿ ਕੋਈ ਗੱਲਬਾਤ ਨਹੀਂ ਚੱਲ ਰਹੀ, ਕੋਈ ਫਰਕ ਨਹੀਂ ਸਾਨੂੰ। ਇੱਧਰ ਕੈਨੇਡਾ ਦੀ ਫੈਡਰਲ ਸਰਕਾਰ ਨੇ ਅਪ੍ਰੈਲ ਤੋਂ ਜੁਲਾਈ ਦੇ ਪੀਰੀਅਡ ਲਈ $5.1 ਬਿਲੀਅਨ ਘਾਟੇ ਦੀ ਗੱਲ ਕੀਤੀ ਹੈ ਜੀ ਫਿਸਕਲ ਈਅਰ ਵਾਸਤੇ 2026-27 ਦੇ ਅਪ੍ਰੈਲ ਤੋਂ ਜੁਲਾਈ ਦੇ ਪੀਰੀਅਡ ਵਾਸਤੇ। ਇਸ ਤੋਂ ਇਲਾਵਾ ਰਿਪੋਰਟ ਹੈ ਕਿ ਕੈਨੇਡਾ ਤੋਂ ਪੱਕੇ ਤੌਰ 'ਤੇ ਬਾਹਰ ਜਾਣ ਵਾਲੇ ਲੋਕਾਂ ਦੀ ਗਿਣਤੀ ਫਿਰ ਵੱਧ ਗਈ ਹੈ ਅਤੇ ਇਸ ਤੋਂ ਪਹਿਲਾਂ ਵੀ ਕਦੇ ਹੋਇਆ ਸੀ ਅਤੇ ਇਹ ਬ੍ਰੇਨ ਡਰੇਨ ਨਾਲ ਹੁਣ ਜਿਹੜਾ ਇਸ ਨੂੰ ਜੋੜਿਆ ਜਾ ਰਿਹਾ, ਇਹ ਕੀ ਕਹਾਣੀ ਹੈ ਇਹਦੇ ਬਾਰੇ ਅਸੀਂ ਚਰਚਾ ਕਰਾਂਗੇ। ਕਿਊਬਿਕ ਸਿਟੀ ਦੇ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਨੇ ਚਾਰਜ ਕੀਤਾ ਹੈ ਕਿਉਂਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇੱਧਰ ਅਲਬਰਟਾ ਦੇ ਵਿੱਚ ਡੈਨੀਅਲ ਸਮਿਥ ਦੀ UCP ਪਾਰਟੀ ਅਤੇ ਨਾਹਿਦ ਨੈਂਸ਼ੀ ਦੀ NDP ਪਾਰਟੀ ਸਰਵੇਖਣਾਂ ਦੇ ਵਿੱਚ ਬਰਾਬਰ ਜਿਹੜੇ ਹਨ ਉਹ ਨਜ਼ਰ ਆ ਰਹੇ ਨੇ, ਸਪੋਰਟ ਇਸ ਵੇਲੇ ਬਰਾਬਰ ਨਜ਼ਰ ਆ ਰਹੀ ਹੈ। ਰੈਫਰੈਂਡਮ ਨੇੜੇ ਆ ਰਿਹਾ ਪਰ ਸੈਪਰੇਟਿਸਟ ਮੁਹਿੰਮ ਜਿਹੜੀ ਹੈ ਮੱਠੀ ਪੈ ਰਹੀ ਹੈ, ਬਹੁਤ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਦੇ ਅੰਦਰ ਹੀ ਰਹਿਣਾ ਚਾਹੁੰਦੇ ਨੇ। ਉੱਧਰ ਬ੍ਰਿਟਿਸ਼ ਕੋਲੰਬੀਆ ਵਿੱਚ ਪ੍ਰੈਮੀਅਰ ਡੇਵਿਡ ਈਬੀ ਜੋ ਕਿ ਮਜੋਰਟੀ ਹਾਸਲ ਕਰਨ ਦੀ ਲਾਲਸਾ ਦੇ ਵਿੱਚ ਅਤੇ ਨਵਾਂ ਫਤਵਾ ਲੈਣ ਦੀ ਕੋਸ਼ਿਸ਼ ਦੇ ਵਿੱਚ ਕਿਤੇ ਗਲਤੀ ਤਾਂ ਨਹੀਂ ਕਰ ਗਏ, ਲੱਗਦਾ ਸਰਵੇਖਣਾਂ ਤੋਂ ਇਸੇ ਤਰ੍ਹਾਂ ਹੀ ਹੈ। ਨਵੇਂ ਸਰਵੇਖਣਾਂ ਦੇ ਮੁਤਾਬਕ NDP ਪਿਛੜ ਗਈ ਹੈ ਅਤੇ ਕੰਜ਼ਰਵੇਟਿਵ ਪਾਰਟੀ ਅੱਗੇ ਲੰਘ ਰਹੀ, ਜੋ ਕੁਛ ਦਿਨ ਪਹਿਲਾਂ ਤੱਕ ਸੰਘਰਸ਼ ਕਰ ਰਹੀ ਸੀ ਪਾਰਟੀ ਉਹ ਅਗਾਂਹ ਲੰਘ ਗਈ ਹੈ। ਕੈਨੇਡਾ ਦੇ ਵਿੱਚ ਮਦਵਾੜਾ ਹੈ ਅਤੇ ਸਟੋਰਾਂ ਦੇ ਵਿੱਚ ਉਨੀ ਰੌਣਕ ਨਹੀਂ ਹੈ, ਇਸ ਗੱਲ ਦਾ ਪਤਾ ਹੈ, ਪਰ ਕੋਸਕੋ ਦਾ ਕਹਿਣਾ ਹੈ ਕਿ ਸਾਡੀ ਵਿਕਰੀ ਵਧੀ ਹੈ, ਸੇਲਸ ਵਧੀਆਂ ਨੇ, ਕੀ ਕਾਰਨ ਨੇ। ਟ੍ਰੰਬਲਰ ਰਿਜ ਸਕੂਲ ਸ਼ੂਟਿੰਗ ਦੇ ਵਿੱਚ ਜੋ ਕੇਸ ਚੱਲਿਆ ਹੈ ਉਸ ਵਿੱਚ AI 'ਤੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਅਤੇ ਇਹ ਜੋ AI ਦੇ ਉੱਤੇ ਸਵਾਲ ਉੱਠੇ ਨੇ ਇਹਨਾਂ ਨੂੰ ਲੈ ਕੇ ਨਵੀਆਂ ਨਵੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਨੇ ਵੀ ਇਹ ਸ਼ੂਟਿੰਗ ਕੀਤੀ ਉਸਨੇ AI ਤੋਂ ਪਹਿਲਾਂ ਕਿਸ ਤਰ੍ਹਾਂ ਦੀ ਜਾਣਕਾਰੀ ਇਕੱਤਰ ਕੀਤੀ ਅਤੇ AI ਦੀ ਕੰਪਨੀ ਜਿਹੜੀ ਹੈ ਉਹ ਉਸਨੂੰ ਰਿਪੋਰਟ ਕਰਨ ਵਿੱਚ ਕਿਵੇਂ ਨਾਕਾਮ ਰਹੀ,
ਬਹੁਤ

ਇਸ ਚੀਜ਼ ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਇਸ ਤੇ ਵਿਸਥਾਰ ਨਾਲ ਗੱਲਬਾਤ ਕਰਾਂਗੇ ਕੁਝ ਲੋਕਲ ਖਬਰਾਂ ਹੈਗੀਆਂ ਨੇ ਤੇ ਇਹਦੇ ਵਿੱਚ ਕੈਲਗਰੀ ਦੀਆਂ ਲੋਕਲ ਖਬਰਾਂ ਦੇ ਵਿੱਚ ਪੈਡੈਸਟਰੀਅਨ ਸੇਫਟੀ ਲਈ ਇੰਟਰਸੈਕਸ਼ਨਾਂ ਤੇ ਕੁਝ ਨਵੇਂ ਮੈਜਰਸ ਜਿਹੜੇ ਨੇ ਨਵੇਂ ਕਦਮ ਚੁੱਕੇ ਜਾ ਰਹੇ ਨੇ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ ਕਿ ਪੋਰਟੇਬਲ ਟੋਇਲਟ ਦੇ ਵਿੱਚ ਇੱਕ ਜੋ ਉਲਟੀ ਹੋਈ ਸੀ ਉਸ ਵਿੱਚ ਇੱਕ ਔਰਤ ਵਾਸ਼ਰੂਮ ਦੇ ਵਿੱਚ ਫਸੀ ਹੋਈ ਸੀ ਉਸ ਕੇਸ ਦੇ ਵਿੱਚ ਦੋ ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਇਹ ਕੀ ਕਹਾਣੀ ਹੈ ਸਾਰੀ ਡਿਟੇਲ ਨਾਲ ਵਿਸਥਾਰ ਨਾਲ ਆਪ ਜੀ ਤੱਕ ਪਹੁੰਚਦੀ ਕਰਾਂਗੇ ਜੀ ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878-32-1208 ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਫੋਨ ਨੰਬਰ ਹੈ ਜੀ ਵੀਰਪਾਲ ਕੌਰ ਹੋਰਾਂ ਦਾ 825-760-09-83 ਵੈਸੇ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਵਿੱਚ ਵੈਸੇ ਸਮਾਇਲ ਮੈਡੀਕਲ ਖੁੱਲ੍ਹਿਆ ਹੈ ਸਨਰੇਜ ਏਰੀਆ ਦੇ ਵਿੱਚ ਅਤੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਜਾ ਕੇ ਵੈਸੇ ਹੀ ਕਲੀਨਿਕ ਦੇ ਵਿੱਚ ਜਾ ਕੇ ਚੈੱਕਅਪ ਕਰਵਾ ਸਕਦੇ ਹੋ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦਾ ਹੈ ਵੈਸੇ ਸਮਾਇਲ ਮੈਡੀਕਲ ਦਾ ਨੰਬਰ ਹੈ ਜੀ 587-617-4496 5877-4696 ਪ੍ਰੋਗਰਾਮ ਦੇ ਅਗਲੇ ਸਪੌਂਸਰ ਹਨ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਸ ਉੱਪਰ ਹੈ ਇੱਥੇ ਇੱਕ ਵੱਡਾ ਸ਼ੋਰੂਮ ਹੈ ਅਤੇ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਖਾਸ ਗੱਲ ਇਹ ਕਿ 23 ਸਤੰਬਰ ਤੋਂ 26 ਸਤੰਬਰ ਤੱਕ ਜੋ 23 ਤੋਂ ਚੱਲੀ ਸੀ ਉਸ ਵਿੱਚ ਇੱਕ ਹੋਰ ਦਿਨ ਬਾਕੀ ਹੈ ਇੱਕ ਸਪੈਸ਼ਲ ਸੇਲ ਚੱਲ ਰਹੀ ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ 'ਤੇ ਜ਼ਬਰਦਸਤ ਸੇਲ ਅਤੇ ਭਾਰੀ ਡਿਸਕਾਊਂਟ ਬਹੁਤ ਵਧੀਆ ਆਪਸ਼ਨਸ ਹੈਗੀਆਂ ਨੇ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਗੱਲਬਾਤ ਕਰੋ 403-903-6757 4039036757 ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਜਾਂ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ ਹੈ 403-936-7077 4039367777 ਡਾਈਨ ਇਨ ਜਾਂ ਟੇਕ ਆਊਟ ਤੁਸੀਂ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ 403-947-0060 ਅਤੇ ਆਓ ਖਬਰਾਂ ਹੁਣ ਵਿਸਥਾਰ ਨਾਲ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮਾਰਕੀਟ 'ਤੇ ਝਾਤ ਮਾਰਦੇ ਹਾਂ ਕੱਚੇ ਤੇਲ ਦੀਆਂ ਕੀਮਤਾਂ ਕਰੂਡ ਆਇਲ ਜੋ ਹੈ ਜੀ ਇਸ ਵੇਲੇ WTI ਕਰੂਡ ਆਇਲ ਉਸ ਦੀ ਕੀਮਤ ਵਿੱਚ ਇੱਕ ਵਾਰ ਫਿਰ ਗਿਰਾਵਟ ਹੈ ਅਤੇ $92 ਪਰ ਬੈਰਲ ਦੇ ਲਾਗੇ ਛਾਗੇ ਟਰੇਡ ਹੋ ਰਿਹਾ ਬ੍ਰੈਂਟ ਕਰੂਡ ਹੈ ਜੋ $104-105 ਦੇ ਲਾਗੇ ਟਰੇਡ ਹੋ ਰਿਹਾ ਅਤੇ ਇਸ ਤੋਂ ਇਲਾਵਾ ਜੀ ਅਸੀਂ ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ 41 ਸੈਂਟ ਕੈਨੇਡੀਅਨ ਮਿਲ ਜਾਣਗੇ ਕੈਨੇਡੀਅਨ ਡਾਲਰ ਕਮਜ਼ੋਰ ਹੈ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ ਜੀ 70 ਸੈਂਟ ਅਮਰੀਕਨ ਇੱਕ ਅਮਰੀਕਨ ਦੇ 95.82 ਰੁਪਏ 95.82 ਰੁਪਏ ਇਹ ਜਿਹੜੇ ਇੰਡੀਆ ਦੇ ਮਿਲਣਗੇ ਇੱਕ ਕੈਨੇਡੀਅਨ ਡਾਲਰ ਦੇ $67.74 67.74 ਤੁਹਾਨੂੰ ਮਿਲ ਜਾਣਗੇ ਜੀ ਖਬਰਾਂ ਦੇ ਵਿੱਚ ਜੋ ਵਪਾਰਕ ਗੱਲਬਾਤ ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਵਿਚਾਲੇ ਰੁਕੀ ਹੋਈ ਹੈ ਉਸ ਦੇ ਬਾਰੇ

ਅਮਰੀਕੀ ਪ੍ਰਸ਼ਾਸਨ ਦੇ ਵਪਾਰਕ ਪ੍ਰਤੀਨਿਧ ਟ੍ਰੇਡ ਰਿਪ੍ਰੈਜੈਂਟੇਟਿਵ ਟ੍ਰੇਡ ਐਨਵੋਏ ਕਹਿ ਲਓ ਜੇਮਿਸਨ ਗ੍ਰੀਅਰ ਕਹਿੰਦੇ ਨੇ ਕਿ ਰੁਕੀ ਹੋਈ ਗੱਲਬਾਤ ਦੇ ਵਿੱਚ ਅਸੀਂ ਰਿਐਲਿਟੀ ਇਹ ਹੈ ਕਿ ਅਸੀਂ ਕੰਫਰਟੇਬਲ ਹਾਂ ਅਤੇ ਪ੍ਰੈਜੀਡੈਂਟ ਟਰੰਪ ਕੰਫਰਟੇਬਲ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੋ ਇਹਦੇ ਵਿੱਚ ਦੋਵੇਂ ਦੇਸ਼ ਟ੍ਰੇਡ ਡਿਸਪਿਊਟ ਦੇ ਵਿੱਚ ਟਰੰਪ ਦੇ ਦੁਬਾਰਾ ਚੁਣੇ ਜਾਣ ਤੋਂ ਬਾਅਦ ਉਦੋਂ ਦੇ ਹੀ ਉਲਝੇ ਹੋਏ ਨੇ ਪਰ ਪਿਛਲੇ ਮਹੀਨੇ ਗੱਲਬਾਤ ਜਿਹੜੀ ਹੈ ਬਿਲਕੁਲ ਲਾਗੇ ਪਹੁੰਚ ਕੇ ਡੀਲ ਕੋਲੈਪਸ ਹੋ ਗਈ ਅਤੇ ਉਸ ਤੋਂ ਬਾਅਦ ਇਹ ਬਹੁਤ ਨੀਵੇਂ ਪੱਧਰ 'ਤੇ ਜਿਹੜੇ ਨੇ ਦੋਵਾਂ ਦੇਸ਼ਾਂ ਦੇ ਸੰਬੰਧ ਦੇਖੇ ਜਾ ਸਕਦੇ ਨੇ ਯੂ ਐੱਸ ਏ ਵਾਲੇ ਕਹਿੰਦੇ ਨੇ ਕਿ ਕੈਨੇਡਾ ਵਾਲਿਆਂ ਨੂੰ ਇੱਕ ਬਹੁਤ ਸੋਹਣੀ ਡੀਲ ਦਿੱਤੀ ਜਾ ਰਹੀ ਸੀ ਅਤੇ ਉਹ ਉਸ ਤੋਂ ਭੱਜ ਗਏ ਕੈਨੇਡਾ ਵਾਲੇ ਕਹਿੰਦੇ ਨੇ ਕਿ ਗੁੱਡ ਫੇਥ ਦੇ ਵਿੱਚ ਉਹ ਨੈਗੋਸ਼ੀਏਟ ਨਹੀਂ ਕਰ ਰਹੇ ਸੀ ਭਾਵ ਸਾਫ਼ ਮਨ ਦੇ ਨਾਲ ਨਹੀਂ ਕਰ ਰਹੇ ਸੀ ਗੱਲਬਾਤ ਅਤੇ ਕੈਨੇਡਾ ਦੀ ਸੋਵਰੈਨਿਟੀ ਅਤੇ ਕੈਨੇਡਾ ਦੀ ਹੋਂਦ ਦੇ ਉੱਪਰ ਜਾਂ ਪ੍ਰਭੂਸੱਤਾ ਦੇ ਉੱਪਰ ਜਿਹੜਾ ਇਨਕਰੋਚ ਕਰ ਰਹੇ ਸੀ ਅਤੇ ਉਸ ਵਿੱਚ ਦਖਲ ਅੰਦਾਜ਼ੀ ਕਰ ਰਹੇ ਸੀ ਜੇਮਿਸਨ ਗ੍ਰੀਅਰ ਜਿਨ੍ਹਾਂ ਨੇ ਗੱਲਬਾਤ ਕੀਤੀ ਅਤੇ ਨਵੇਂ ਟ੍ਰੇਡ ਨੈਗੋਸ਼ੀਏਸ਼ਨ ਜੋ ਕਿ ਚਾਈਨੀਜ਼ ਪ੍ਰੈਜੀਡੈਂਟ ਸ਼ੀ ਜਿਨਪਿੰਗ ਜੋ ਉੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਕੀਤੀ ਅਤੇ ਉਸ ਦੇ ਸੰਬੰਧ ਵਿੱਚ ਜਦੋਂ ਉਹਨਾਂ ਨੂੰ ਕੈਨੇਡਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਟਰੰਪ ਐਕਚੁਅਲੀ ਬੜੇ ਕੰਫਰਟੇਬਲ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਅਤੇ ਪਰ ਇੱਕ ਗੱਲ ਉਹਨਾਂ ਨੇ ਕਹੀ ਜੇਮਿਸਨ ਗ੍ਰੀਅਰ ਨੇ ਕਿ ਜੋ ਸਾਨੂੰ ਕੈਨੇਡਾ ਕੋਲੋਂ ਚਾਹੀਦਾ ਹੈ ਜੇ ਭਾਵੇਂ ਤੇਲ ਗੈਸ ਪੋਟਾਸ਼ ਜਾਂ ਸਾਰੀਆਂ ਚੀਜ਼ਾਂ ਹੋਣ ਸਾਨੂੰ ਸਭ ਕੁਛ ਅਸੀਂ ਲੈ ਰਹੇ ਹਾਂ ਅਤੇ ਅਸੀਂ ਐਗਰੀਕਲਚਰ ਪ੍ਰੋਡਕਟ ਜਿਹੜੇ ਆ ਉਹ ਬੈਕ ਐਂਡ ਫੋਰਥ ਕੁਝ ਉੱਧਰੋਂ ਆ ਰਹੇ ਨੇ ਅਤੇ ਕੁਝ ਸਾਡੇ ਵੱਲੋਂ ਜਾ ਰਹੇ ਨੇ ਅਤੇ ਉਹ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਅਜੇ ਵੀ ਵਪਾਰਕ ਸੰਬੰਧ ਬਹੁਤ ਮਜ਼ਬੂਤ ਹਨ ਭਾਵੇਂ ਕਿ ਯੂ ਐੱਸ ਏ ਵਾਲਿਆਂ ਨੇ ਕੈਨੇਡਾ ਦੀਆਂ ਵਸਤਾਂ 'ਤੇ ਅਗਸਤ 22 ਤੋਂ 28 ਬਿਲੀਅਨ ਦੀਆਂ ਵਸਤਾਂ 'ਤੇ 50% ਡਿਊਟੀ ਲਾ ਦਿੱਤੀ ਹੈ ਕੈਨੇਡਾ ਵਾਲਿਆਂ ਨੇ ਵੀ ਉਲਟ ਕੁਛ ਇਸੇ ਤਰ੍ਹਾਂ ਸਤੰਬਰ 8 ਤੋਂ ਕਲੈਕਟ ਕਰਨਾ ਸ਼ੁਰੂ ਕੀਤਾ ਹੋਇਆ ਅਤੇ ਇਹ ਜਿਹੜੀ ਜੋ ਸਮਾਂ ਲੰਘ ਕੇ ਗਿਆ ਪਿਛਲਾ ਇਸ ਵਿੱਚ ਇਹੋ ਹੀ ਕਿਹਾ ਜਾ ਸਕਦਾ ਕਿ ਜਿਹੜੀਆਂ ਇਹ ਜਿਹੜੀਆਂ ਲੈਵੀਜ਼ ਇਹ ਜਿਹੜੇ ਲੇਟੈਸਟ ਲੱਗੀਆਂ ਡੋਨਲਡ ਟਰੰਪ ਨੇ ਲਾਈਆਂ ਇਸ ਤੋਂ ਪਹਿਲਾਂ ਕੈਨੇਡਾ ਦੇ ਸਟੀਲ ਅਲੂਮੀਨੀਅਮ ਅਤੇ ਆਟੋ ਲੰਬਰ 'ਤੇ ਜੋ ਉਹਨਾਂ ਨੇ ਲਾਇਆ ਹੋਇਆ ਸੀ ਇਹ ਉਸ ਦੇ ਉੱਪਰੋਂ ਦੀ ਭਾਵ ਜੇ ਕਿਸੇ 'ਤੇ 10% 15% ਹੈ ਅਤੇ ਉਹਦੇ ਵਿੱਚ 50 ਤੁਸੀਂ ਜੋੜ ਲਓ ਉਨੇ ਲੱਗੇ ਨੇ ਜੀ ਸੋ ਟਰੰਪ ਵਾਲੇ ਜਿਹੜੇ ਪਾਸਿਓਂ ਜਿਹੜੀਆਂ ਖਬਰਾਂ ਜਿਸ ਤਰ੍ਹਾਂ ਦੇ ਬਿਆਨ ਹੁਣ ਆਏ ਨੇ ਅਤੇ ਉਹਨਾਂ ਤੋਂ ਸਾਬਤ ਇਸ ਤਰ੍ਹਾਂ ਹੁੰਦਾ ਕਿ ਬਿਲਕੁਲ ਇੱਕ ਮੁੱਠ ਹੋ ਕੇ ਇਕੱਠ ਬਣਾ ਕੇ ਉਹਨਾਂ ਨੇ ਕੈਨੇਡਾ ਨੂੰ ਮਧੋਲਣ ਦਾ ਪੂਰੀ ਜਿਹੜੀ ਹੈ ਤਿਆਰੀ ਕੀਤੀ ਹੋਈ ਹੈ ਅਤੇ ਡੋਨਲਡ ਟਰੰਪ ਨੇ ਖੁਦ ਵਿਅਕਤੀਗਤ ਤੌਰ 'ਤੇ ਵੀ ਕੈਨੇਡਾ ਦੇ ਉੱਪਰ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ ਹੋਇਆ ਸੋਸ਼ਲ ਮੀਡੀਆ 'ਤੇ ਮੈਪ ਜਿਹੜਾ ਨੌਰਥ ਅਮਰੀਕਾ ਦਾ ਯੂ ਐੱਸ ਫਲੈਗ ਜਿਹੜਾ ਦਿਖਾਇਆ ਉਹਨਾਂ ਨੇ ਜਿਸ ਵਿੱਚ ਕੈਨੇਡਾ ਨੂੰ ਵੀ ਕਵਰ ਕੀਤਾ ਹੋਇਆ ਅਤੇ ਆਪਣਾ ਇੱਕ ਕਾਰਟੂਨ ਵਰਸ਼ਨ ਵੀ ਦਿਖਾਇਆ ਜਿਸ ਵਿੱਚ ਮਾਰਕ ਕਾਰਨੀ ਲਿਟੇ ਹੋਏ ਨੇ ਅਤੇ ਉਹਨਾਂ ਦੇ ਉੱਪਰ ਉਹ ਖੜ੍ਹੇ ਨੇ ਅਤੇ ਗੈਟ ਅਪ ਗਵਰਨਰ ਉਹਨੂੰ ਕਹਿੰਦੇ ਨੇ ਕਿ ਉੱਠ ਗਵਰਨਰ ਇਸ ਤਰ੍ਹਾਂ ਦੀਆਂ ਹਲਕੀਆਂ ਜਿਹੜੀਆਂ ਗੱਲਾਂ ਨੇ ਬਹੁਤ ਸਾਰੀਆਂ ਉਹਨਾਂ ਨੇ ਜਿਸ ਨੂੰ ਮੈਂ ਹੁਣ ਪੰਜਾਬੀ ਵਿੱਚ ਕੀ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਕਿਸਮ ਦਾ ਕਿ ਹੋਛਿਆਂ ਵਾਲੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਕੀਤੀਆਂ ਨੇ ਜੋ ਕਿ ਇੱਕ ਪ੍ਰੈਜੀਡੈਂਟ ਲਿਖ ਹੈ ਤਾਂ ਬਹੁਤ ਵੱਡਾ ਅਹੁਦਾ ਹੈ ਯੂ ਐੱਸ ਪ੍ਰੈਜੀਡੈਂਟ ਹੋਣਾ ਅਤੇ ਉਹ ਉਸ ਤੋਂ ਬਹੁਤ ਛੋਟੇ ਪੱਧਰ 'ਤੇ ਲੋਕਾਂ ਨੂੰ ਵੀ ਨਹੀਂ ਸ਼ੋਭਦੀਆਂ ਅਤੇ ਇੱਧਰ ਕੈਨੇਡਾ ਦੇ ਯੂ ਐੱਸ ਟ੍ਰੇਡ ਮਿਨਿਸਟਰ ਡੋਮਿਨਿਕ ਐਲਬਲੈਂਕ ਕਹਿੰਦੇ ਨੇ ਕਿ ਗ੍ਰੀਅਰ ਦੇ ਕਮੈਂਟ ਜਿਹੜੇ ਨੇ ਉਹਨਾਂ ਦੀ ਕਨਵਰਸੇਸ਼ਨ ਜਿਹੜੀ ਹੋਈ ਹੈ ਯੂ ਐੱਸ ਟ੍ਰੇਡ ਰਿਪ੍ਰੈਜੈਂਟੇਟਿਵ ਦੇ ਨਾਲ ਉਸੇ ਦੇ ਨਾਲ ਮਿਲਦੇ ਜੁਲਦੇ ਨਹੀਂ ਹੈ ਇਹ ਕੋਈ ਵੱਖਰੀ ਗੱਲ ਨਹੀਂ ਹੈ ਅਤੇ ਫਿਰ ਵੀ ਉਹਨਾਂ ਨੇ ਕਿਹਾ ਕਿ ਵੀ ਵਿਲ ਕੰਟੀਨਿਊ ਟੂ ਡੂ ਦਾ ਗੁੱਡ ਫੇਥ ਵਰਕ ਟੂ ਟਰਾਈ ਗੈਟ ਦਾ ਐਗਰੀਮੈਂਟ ਅਸੀਂ ਚੰਗੇ ਨੀਅਤ ਦੇ ਨਾਲ ਚੰਗੀ ਨੀਅਤ ਦੇ ਨਾਲ ਜਿਹੜਾ ਹੈ ਅਸੀਂ ਇਹ ਕੰਮ ਕਰਦੇ ਰਹਾਂਗੇ ਅਤੇ ਪਰ ਅਸੀਂ ਵੇਟ ਕਰ ਰਹੇ ਹਾਂ ਕੋਈ ਕਿ ਯੂ ਐੱਸ ਕਾਮਰਸ ਸੈਕਟਰੀ ਹਾਵਰਡ ਲੂਟਨਿਕ ਜਿਹੜੇ ਨੇ ਉਹ ਜਾਂ ਕੋਈ ਹੋਰ ਵਿਅਕਤੀ ਜਿਹੜੇ ਹਨ ਇਸ ਗੱਲ ਨੂੰ ਅੱਗੇ ਵਧਾਉਣ ਅਤੇ ਉੱਧਰ ਅਸੀਂ ਗੱਲਬਾਤ ਕਰਨ ਲਈ ਫਿਰ ਤਿਆਰ ਹੋਵਾਂਗੇ ਲੇਕਿਨ ਹਾਲ ਦੀ ਘੜੀ ਗੱਲ ਇਹ ਰੁਕੀ ਹੋਈ ਹੈ ਅਤੇ ਜਦੋਂ ਮਾਰਕ ਕਾਰਨੀ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਯੂ ਐੱਸ ਏ ਪਹੁੰਚੇ ਹੋਏ ਸੀ ਤਾਂ ਉਹਨਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਤੁਹਾਡੀ ਗੱਲਬਾਤ ਹੋਈ ਹੈ ਡੋਨਲਡ ਟਰੰਪ ਦੇ ਨਾਲ ਹੁਣ ਤਾਜ਼ਾ ਉਹ ਕਹਿੰਦੇ ਨੋਰਮਲ ਜੀ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤਾਜ਼ਾ ਜੋ ਤੁਸੀਂ ਅਮਰੀਕਾ ਆਏ ਸੀ ਹੁਣ ਕੋਈ ਗੱਲਬਾਤ ਹੋਈ ਹੈ ਤਾਂ ਇਸ ਦੇ ਜਵਾਬ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਮੌਕਾ ਹੁੰਦਾ ਜਦੋਂ ਸੰਯੁਕਤ ਰਾਸ਼ਟਰ ਦਾ ਜਨਰਲ ਅਸੈਂਬਲੀ ਦਾ ਜਿਹੜਾ ਇਜਲਾਸ ਹੁੰਦਾ ਹੈ ਅਤੇ ਇਹਦੇ ਵਿੱਚ ਦੁਨੀਆ ਭਰ

ਹੋਰ ਬਹੁਤ ਸਾਰੇ ਆਗੂ ਆਏ ਹੁੰਦੇ ਨੇ ਅਤੇ ਉਹਨਾਂ ਨੂੰ ਮਿਲਣ ਦੀ ਜ਼ਿਆਦਾ ਚਾਹਤ ਹੁੰਦੀ ਹੈ ਕਿਉਂਕਿ ਅਕਸਰ ਉਹਨਾਂ ਨੂੰ ਅਸੀਂ ਇੱਦਾਂ ਮਿਲਦੇ ਨਹੀਂ ਸੋ ਉਹਨਾਂ ਨਾਲ ਪ੍ਰਾਇਓਰਟੀ ਦੇ ਬੇਸ 'ਤੇ ਕਹਿੰਦੇ ਕਿ ਅਸੀਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਨੇ ਪਰ ਇਸ ਪਾਸੇ ਵੱਲ ਕੋਈ ਨੋਰਮਲ ਜਿਹੜੀ ਗੱਲਬਾਤ ਹੈ ਉਸ ਤੋਂ ਜ਼ਿਆਦਾ ਇੱਥੇ ਕੁਛ ਨਹੀਂ ਕੀਤਾ ਗਿਆ ਇੱਧਰ ਕੈਨੇਡਾ ਦੀ ਫੈਡਰਲ ਸਰਕਾਰ ਨੇ 5.1 ਬਿਲੀਅਨ ਦਾ ਡੈਫਿਸਿਟ ਘਾਟਾ ਦਿਖਾਇਆ ਹੈ ਅਪ੍ਰੈਲ ਤੋਂ ਜੁਲਾਈ ਦੇ ਪੀਰੀਅਡ ਵਾਸਤੇ ਜੋ ਕਿ 2026-27 ਦਾ ਵਿੱਤੀ ਵਰ੍ਹੇ ਦਾ ਇੱਕ ਕਹਿ ਲਓ ਕਿ ਲੇਖਾ ਜੋਖਾ ਹੈ ਉਸ ਦੇ ਵਿੱਚੋਂ ਅਪ੍ਰੈਲ ਤੋਂ ਜੁਲਾਈ ਦਾ ਪੀਰੀਅਡ ਮੰਥਲੀ ਫਿਸਕਲ ਮੋਨੀਟਰ ਰਿਪੋਰਟ ਜੋ ਜਾਰੀ ਕੀਤੀ ਜਾਂਦੀ ਹੈ ਫਾਈਨਾਂਸ ਡਿਪਾਰਟਮੈਂਟ ਦੁਆਰਾ ਉਸ ਵਿੱਚ ਇਹ ਕਿਹਾ ਗਿਆ ਕਿ ਰਿਜ਼ਲਟਸ ਜਿਹੜੇ ਨੇ ਇਸ ਤਰ੍ਹਾਂ ਦਾ ਸਾਲ ਪਹਿਲਾਂ ਜੋ ਘਾਟਾ ਸੀ 7.8 ਬਿਲੀਅਨ ਦਾ ਉਹਦੇ ਨਾਲੋਂ ਥੋੜ੍ਹਾ ਜਿਹਾ ਬਿਹਤਰ ਨੇ ਪਰ ਅਜੇ ਵੀ ਕਾਫੀ ਵੱਡਾ ਘਾਟਾ ਹੈ ਡੈਫਿਸਿਟ ਉਸ ਵੇਲੇ ਆਇਆ ਜਦੋਂ ਰੈਵਨਿਊ ਜਿਹੜਾ ਹੈ 175.5 ਬਿਲੀਅਨ ਹੋਇਆ ਜੋ ਕਿ ਇਸ ਤੋਂ ਪਹਿਲਾਂ ਇੱਕ ਸਾਲ ਪਹਿਲਾਂ ਇਸੇ ਪੀਰੀਅਡ ਦੇ ਵਿੱਚ 163.4 ਬਿਲੀਅਨ ਸੀ ਅਤੇ ਜਿਹਦੇ ਵਿੱਚ ਪਰਸਨਲ ਇਨਕਮ ਰੈਵਨਿਊ ਟੈਕਸ ਰੈਵਨਿਊ ਅਤੇ ਹੋਰ ਰੈਵਨਿਊ ਅਤੇ ਜੀ ਐਸ ਟੀ ਰੈਵਨਿਊ ਕਹਿੰਦੇ ਵਧਿਆ ਪ੍ਰੋਗਰਾਮ ਐਕਸਪੈਂਸ ਜਿਹਦੇ ਵਿੱਚ ਕੁਛ ਲੋਸਿਸ ਹੈਗੇ ਨੇ ਉਹ 159 ਬਿਲੀਅਨ 'ਤੇ ਰਹੇ ਅਤੇ ਜੋ ਕਿ ਪਹਿਲਾਂ 151 ਬਿਲੀਅਨ ਸੀ ਪਬਲਿਕ ਡੈਟ ਚਾਰਜਿਸ ਜਿਹੜੇ ਨੇ 20 ਬਿਲੀਅਨ ਤੱਕ ਸੀ ਉਹ ਇਸ ਪੀਰੀਅਡ ਦੇ ਵਿੱਚ ਜੋ ਕਿ ਪਹਿਲਾਂ ਇਸੇ ਪੀਰੀਅਡ ਵਿੱਚ 18 ਸੀ ਨੈੱਟ ਐਕਚੁਰੀਅਲ ਲੋਸਿਸ ਜਿਹੜੇ ਸੀ 1.7 ਬਿਲੀਅਨ ਹੋ ਗਏ ਜੋ ਕਿ ਪਹਿਲਾਂ 1.3 ਸੀ ਅਤੇ ਓਵਰਆਲ ਫਿਰ ਸਾਨੂੰ ਇਹ ਇੰਨਾ ਕੁ ਘਾਟਾ ਜਿਹੜਾ 5.1 ਬਿਲੀਅਨ ਦਾ ਡੈਫਿਸਿਟ ਜਿਹੜਾ ਹੈ ਜੀ ਉਹ ਨਜ਼ਰ ਆਇਆ ਇਸ ਮੁੱਦੇ 'ਤੇ ਜ਼ਾਹਰਾ ਤੌਰ 'ਤੇ ਉਹਨਾਂ ਦੀ ਖਿਚਾਈ ਵੀ ਹੋਵੇਗੀ ਸਰਕਾਰ ਦੀ ਕਿ ਦੇਖੋ ਬਈ ਸਾਡਾ ਜਿਹੜਾ ਆਰਥਿਕ ਹਾਲਾਤ ਨੇ ਉਹ ਕਿੱਧਰ ਨੂੰ ਜਾ ਰਹੇ ਨੇ ਪਰ ਕੈਨੇਡਾ ਬਾਰੇ ਅਕਸਰ ਇਹ ਕਿਹਾ ਜਾਂਦਾ ਕਿ ਇਹਨਾਂ ਕੋਲ ਬਹੁਤ ਕੁਛ ਜਮ੍ਹਾਂ ਵੀ ਪਿਆ ਅਤੇ ਇਹਨਾਂ ਦੇ ਜਿਹੜੇ ਅੰਕੜੇ ਨੇ ਉਹਨਾਂ ਦੇ ਪਿੱਛੇ ਅਕਸਰ ਸਾਨੂੰ ਨਹੀਂ ਲੱਗਣਾ ਚਾਹੀਦਾ ਇੱਧਰ ਕੁਛ ਨਵੀਆਂ ਰਿਪੋਰਟਸ ਅਸੀਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਭਾਵੇਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਰਿਪੋਰਟਸ ਆਈਆਂ ਨੇ ਕਿ ਕੈਨੇਡਾ ਵਿੱਚੋਂ ਪੱਕੇ ਤੌਰ 'ਤੇ ਛੱਡ ਗਏ ਲੋਕਾਂ ਦੀ ਗਿਣਤੀ ਮਿਣਤੀ ਜਿਹੜੀ ਹੈ ਉਹ ਜਦੋਂ ਕਰਦੇ ਹਾਂ ਤਾਂ ਹਿਸਾਬ ਕਿਤਾਬ ਦੇਖਿਆ ਜਾਂਦਾ ਹੈ ਕਿ ਕਾਫੀ ਜ਼ਿਆਦਾ ਲੋਕ ਕੈਨੇਡਾ ਦੇ ਸਿਟੀਜ਼ਨ ਜਾਂ ਜਿਹੜੇ ਪੀ ਆਰ ਨੇ ਇੱਥੋਂ ਛੱਡ ਕੇ ਜਾ ਰਹੇ ਨੇ ਪਿਛਲੇ ਸਾਲਾਂ ਦੇ ਵਿੱਚ ਇਸ ਦਾ ਜਿਹੜੀ ਇੱਕ ਨਵੀਂ ਰਿਪੋਰਟ ਹੈ ਉਸ ਵਿੱਚ ਐਮੀਗ੍ਰੇਸ਼ਨ ਇੱਕ ਤਾਂ ਹੈ ਨਾ ਜੀ ਇਮੀਗ੍ਰੇਸ਼ਨ ਜਦੋਂ ਆਉਂਦੇ ਨੇ ਲੋਕ ਕੈਨੇਡਾ ਵਿੱਚ ਨੂੰ ਅੰਦਰ ਨੂੰ ਅਤੇ ਇੱਕ ਜਿਹੜੇ ਵਾਪਸ ਜਾਂਦੇ ਨੇ ਐਮੀਗ੍ਰੇਸ਼ਨ ਈ ਦੇ ਨਾਲ ਹੁਣ ਐਮੀਗ੍ਰੇਸ਼ਨ ਦਾ ਅਰਥ ਇਹ ਹੈ ਕਿ ਇਹ ਇੱਥੇ ਦੇ ਪੱਕੇ ਰਹਿਣ ਵਾਲੇ ਚਾਹੇ ਉਹ ਸਿਟੀਜ਼ਨ ਹੋਣ ਜਾਂ ਪੀ ਆਰ ਹੋਣ ਜਦੋਂ ਹੋਰ ਕਿਸੇ ਮੁਲਕ ਨੂੰ ਕੂਚ ਕਰ ਜਾਂਦੇ ਨੇ ਤਾਂ ਪੱਕੇ ਤੌਰ 'ਤੇ ਚਲੇ ਜਾਂਦੇ ਨੇ ਤਾਂ ਉਸ ਨੂੰ ਐਮੀਗ੍ਰੇਸ਼ਨ ਕਿਹਾ ਜਾਂਦਾ ਅਤੇ ਯਾਦ ਰੱਖਿਆ ਜਾਏ ਕਿ ਇਸ ਵਿੱਚ ਨੌਨ ਪਰਮਾਨੈਂਟ ਰੈਜੀਡੈਂਟ ਜਿਹੜੇ ਕੱਚੇ ਵਸਨੀਕ ਨੇ ਉਹਨਾਂ ਦੇ ਕੈਨੇਡਾ ਛੱਡਣ ਵਾਲੇ ਅੰਕੜੇ ਸ਼ਾਮਿਲ ਨਹੀਂ ਕੀਤੇ ਜਾਂਦੇ ਸਟੈਟਿਸਟਿਕਸ ਕੈਨੇਡਾ 'ਤੇ ਆਧਾਰਿਤ ਅੰਕੜਿਆਂ ਮੁਤਾਬਕ 2026 ਦੇ ਪਹਿਲੇ 3 ਮਹੀਨਿਆਂ ਵਿੱਚ 30,092 ਕੈਨੇਡੀਅਨ ਸਿਟੀਜ਼ਨ ਅਤੇ ਪੀ ਆਰ ਲੋਕਾਂ ਨੇ ਮੁਲਕ ਛੱਡ ਦਿੱਤਾ ਇਸ ਵਿਸ਼ਲੇਸ਼ਣ ਅਨੁਸਾਰ ਕੁਆਟਰ 1 ਲਈ 74 ਸਾਲਾਂ ਦੇ ਰਿਕਾਰਡ ਵਿੱਚ ਸਭ ਤੋਂ ਉੱਚਾ ਪੱਧਰ ਮੰਨਿਆ ਗਿਆ ਕੁਆਟਰ ਦੇ ਵਿੱਚ ਪਹਿਲੇ ਦੇ ਵਿੱਚ ਜਨਵਰੀ ਫਰਵਰੀ ਮਾਰਚ ਦੇ ਵਿੱਚ ਕਿ 74 ਸਾਲਾਂ ਵਿੱਚ ਇਹਨਾਂ 3 ਮਹੀਨਿਆਂ ਵਿੱਚ ਕਦੇ ਵੀ ਇੰਨੇ ਲੋਕ ਛੱਡ ਕੇ ਨਹੀਂ ਗਏ ਅਤੇ 12 ਮਹੀਨਿਆਂ ਵਿੱਚ ਕੁਆਟਰ 1 ਦੇ 2026 ਦੀ ਗਿਣਤੀ ਤੱਕ ਜਿਹੜੀ ਗਿਣਤੀ ਸੀਗੀ ਜੀ ਉਹ ਉਦੋਂ ਤੱਕ ਜਿਹੜੀ ਪਿਛਲੇ 12 ਮਹੀਨਿਆਂ ਦੇ ਕਿ ਪਿਛਲੇ ਸਾਲ ਦੇ ਜਾਂ ਐਸੇ ਸਾਲ ਦੇ ਪਿਛਲੇ ਸਾਲ ਦੇ ਆਖਰੀ 3 ਕੁਆਟਰ ਅਤੇ ਇਹਦਾ ਪਹਿਲਾ ਕੁਆਟਰ 4 ਜੋੜ ਕੇ 1 ਸਾਲ ਬਣਾ ਲਓ ਅਤੇ ਇਹ ਗਿਣਤੀ 1,20,916 ਲੋਕਾਂ ਦੀ ਬਣਦੀ ਹੈ ਜੋ ਛੱਡ ਗਏ ਹੁਣ ਦੋ ਵੱਖਰੀਆਂ ਗੱਲਾਂ ਨੂੰ ਜਿਹੜਾ ਹੈ ਉਹ ਇੱਥੇ ਜਿਹੜਾ ਅਲੱਗ ਰੱਖਣਾ ਜ਼ਰੂਰੀ ਹੈ ਇਹਦੇ ਲਈ ਜੋ ਟਰਮੀਨੋਲੋਜੀ ਵਰਤੀ ਜਾਂਦੀ ਹੈ ਉਹਨੂੰ ਜ਼ਰਾ ਧਿਆਨ ਦਿਓ ਕਿ ਜਦੋਂ ਕੈਨੇਡੀਅਨ ਸਿਟੀਜ਼ਨ ਜਾਂ ਪੀ ਆਰ ਦੇਸ਼ ਛੱਡਦਾ ਤਾਂ ਉਹਨੂੰ ਐਮੀਗ੍ਰੇਸ਼ਨ ਕਹਿੰਦੇ ਨੇ ਇਮੀਗ੍ਰੇਸ਼ਨ ਨਹੀਂ ਐਮੀਗ੍ਰੇਸ਼ਨ ਜਦੋਂ ਟੈਂਪਰੇਰੀ ਰੈਜੀਡੈਂਟ ਜਾਂ ਐਨ ਪੀ ਆਰ ਜੋ ਨੌਨ ਪਰਮਾਨੈਂਟ ਰੈਜੀਡੈਂਟ ਕੱਚੇ ਨੇ ਉਹ ਜਦੋਂ ਮੁਲਕ ਛੱਡਦੇ ਤਾਂ ਉਸਨੂੰ ਐਨ ਪੀ ਆਰ ਆਊਟਫਲੋ ਕਿਹਾ ਜਾਂਦਾ ਅਤੇ ਇਹਨਾਂ ਦੋਵਾਂ ਨੂੰ ਇਕੱਠੇ ਕਰਕੇ ਜਿਹੜਾ ਹੈ ਜਿਹੜਾ ਹੈ ਜੇ ਅਸੀਂ ਕਰ ਦਈਏ ਤਾਂ ਫਿਰ ਕੈਨੇਡੀਅਨਸ ਲਿਵਿੰਗ ਦੀ ਵਾਲੀ ਜਿਹੜੀ ਸਿਚੁਏਸ਼ਨ ਬਣੇਗੀ ਉਹ ਸਹੀ ਨਹੀਂ ਹੋਵੇਗੀ ਇਸ ਵਿੱਚ ਸੋ ਇਸ ਕਰਕੇ ਜੋ ਸਿਟੀਜ਼ਨ ਅਤੇ ਪੀ ਆਰ ਨੇ ਸਿਰਫ ਉਹਨਾਂ ਦੀ ਗੱਲ ਕਰ ਰਹੇ ਹਾਂ ਹੁਣ ਇਹਦੇ ਬਾਰੇ ਕਿਹਾ ਜਾ ਰਿਹਾ ਕਿ ਇਹ ਕੀ ਇਹ ਬ੍ਰੇਨ ਡਰੇਨ ਤਾਂ ਨਹੀਂ ਬ੍ਰੇਨ ਡਰੇਨ ਆਮ ਤੌਰ 'ਤੇ ਉਦੋਂ ਕਿਹਾ ਜਾਂਦਾ ਜਦੋਂ ਸਕਿੱਲਡ ਪ੍ਰੋਫੈਸ਼ਨਲ ਉੱਚੀਆਂ ਸਿੱਖਿਆ ਵਾਲੇ ਜਾਂ ਵਰਕਿੰਗ ਏਜ ਵਾਲੇ ਲੋਕ ਜਿਹੜੇ ਨੇ ਹੋਰਨਾਂ ਮੁਲਕਾਂ ਵੱਲ ਨੂੰ ਚਲੇ ਜਾਣ ਖਾਸ ਤੌਰ 'ਤੇ ਜਦੋਂ ਆਪਣੇ ਸਕਿੱਲ ਅਤੇ ਐਜੂਕੇਸ਼ਨ

0: ਨੂੰ ਬਾਹਰਲੇ ਮਾਰਕੀਟ ਵਿੱਚ ਵਰਤਣ ਲੱਗ ਜਾਣ। ਸਟੈਟਿਸਟਿਕਸ ਕੈਨੇਡਾ ਦੇ ਇਤਿਹਾਸ ਨੂੰ ਅਗਰ ਫਰੋਲੀਏ ਤਾਂ ਉਹਦਾ ਜਿਹੜਾ ਆਪਣਾ ਹੀ ਅਨੈਲਿਸਿਸ ਹੈ ਉਸ ਵਿੱਚ ਇਮੀਗ੍ਰੈਂਟ ਐਮੀਗ੍ਰੇਸ਼ਨ ਜਿਹੜੀ 1990 ਵਿੱਚ ਵੱਧ ਗਈ ਸੀ 1990 ਤੋਂ 95 ਵਿੱਚ ਕੈਨੇਡਾ ਵਿੱਚ ਦਾਖਲ ਹੋਏ ਇਮੀਗ੍ਰੈਂਟ ਵਾਲੇ ਹਿੱਸੇ ਦੇ ਵਿੱਚੋਂ ਐਮੀਗ੍ਰੇਸ਼ਨ ਦੀ ਦਰ ਪਹਿਲੇ ਕੁਛ ਲੋਕਾਂ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਸੀ। ਸੋ ਇਹਦੇ ਵਿੱਚ ਇਹ ਵੀ ਪਤਾ ਲੱਗਾ ਕਿ ਯੂਨਾਈਟਿਡ ਸਟੇਟਸ ਵੱਲੋਂ ਲੋਕ 1990s ਦੇ ਵਿੱਚ ਕਾਫੀ ਜ਼ਿਆਦਾ ਐਮੀਗ੍ਰੇਟ ਹੋਏ। ਪਰ ਅੱਜ ਜਿਹੜਾ ਐਮੀਗ੍ਰੇਸ਼ਨ ਨੂੰ ਸਿੱਧੇ ਤੌਰ 'ਤੇ 90s ਬ੍ਰੇਨ ਡਰੇਨ ਦੁਆਰਾ ਆ ਗਿਆ ਕਹਿਣ ਲਈ ਸਾਨੂੰ ਹੋਰ ਅੰਕੜੇ ਦੀ ਲੋੜ ਹੋਵੇਗੀ। ਅਜੇ ਅਸੀਂ ਕਹਿ ਨਹੀਂ ਸਕਦੇ ਕਿ ਬ੍ਰੇਨ ਡਰੇਨ ਆ। ਸੋ ਫਿਰ ਕੌਣ ਛੱਡ ਰਿਹਾ ਜੇ ਅਸੀਂ ਇਹ ਨਹੀਂ ਕਹਿ ਸਕਦੇ ਤਾਂ? ਬੈਟਰ ਡਵੈਲਿੰਗ ਦੀ ਇੱਕ ਰਿਪੋਰਟ ਹੈ ਜਿਸ ਵਿੱਚ ਸਟੈਟਿਸਟਿਕਸ ਕੈਨੇਡਾ ਦੇ ਆਧਾਰ 'ਤੇ ਅੰਕੜਿਆਂ ਦੇ ਆਧਾਰ 'ਤੇ ਦੱਸਿਆ ਗਿਆ ਕਿ 2025 ਵਿੱਚ 1,20,000 ਐਮੀਗ੍ਰੈਂਟ ਜਿਹੜੇ ਕੈਨੇਡਾ ਤੋਂ ਬਾਹਰ ਗਏ ਇਸ ਵਿੱਚ 25 to 49 ਸਾਲ ਦੀ ਉਮਰ ਵਾਲੇ ਵਰਕਿੰਗ ਏਜ ਲੋਕਾਂ ਦਾ ਹਿੱਸਾ ਅੱਧੇ ਤੋਂ ਜ਼ਿਆਦਾ ਸੀ। ਹੁਣ 25 to 49 ਸਾਲ ਵਾਲਿਆਂ ਦਾ ਜਾਣਾ ਜਿਹੜਾ ਮੁਲਕ ਦੇ ਵਿੱਚ ਉਹ ਹੈ ਜੀ ਵਰਕ ਫੋਰਸ ਪਾਰਟੀਸਪੇਸ਼ਨ, ਪੀਕ ਅਰਨਿੰਗ ਈਅਰਸ, ਟੈਕਸਿਸ ਅਤੇ ਕੰਜ਼ੰਪਸ਼ਨ ਅਤੇ ਹਾਊਸਿੰਗ ਡਿਮਾਂਡ, ਫੈਮਿਲੀ, ਸਾਰਾ ਕੁਝ ਉਹਨਾਂ ਨੇ ਕ੍ਰੀਏਟ ਕਰਨਾ ਹੁੰਦਾ ਹੈ। ਸੋ ਪਾਪੂਲੇਸ਼ਨ ਕਾਊਂਟ ਤੱਕ ਸੀਮਿਤ ਨਹੀਂ ਹੈ ਅਤੇ ਇਸ ਗਰੁੱਪ ਦਾ ਮੁਲਕ ਵਿੱਚੋਂ ਬਾਹਰ ਜਾਣਾ ਜਿਹੜਾ ਹੈ ਇਹ ਬਹੁਤ ਸੀਰੀਅਸ ਮੰਨਿਆ ਗਿਆ। ਸੋ ਕੀ ਇਹ ਨੌਕਰੀਆਂ ਦਾ ਮਸਲਾ? ਅਤੇ ਇਹ ਵੀ ਸਮਝੇ ਇਹਦੇ ਵਿੱਚ ਆਇਆ ਕਿ ਸੀਨੀਅਰਸ ਦਾ ਕੈਨੇਡਾ ਛੱਡਣ ਵਾਲਿਆਂ ਦਾ ਹਿੱਸਾ ਵੀ ਅੱਗੇ ਨਾਲੋਂ ਵੱਧ ਗਿਆ। ਅਤੇ ਐਮੀਗ੍ਰੇਸ਼ਨ ਦੇ ਪਿੱਛੇ ਸਿਰਫ ਕੈਰੀਅਰ ਓਪਰਚੁਨਿਟੀ ਨਹੀਂ ਸਗੋਂ ਕੁਆਲਿਟੀ ਆਫ ਲਾਈਫ ਅਤੇ ਕੋਸਟ ਆਫ ਲਿਵਿੰਗ ਜਿਹੜੇ ਨੇ ਬਹੁਤ ਵੱਡੇ ਕਾਰਨ ਨੇ। ਸੋ ਇਕੱਲਾ ਬ੍ਰੇਨ ਡਰੇਨ ਨੂੰ ਵਰਤਣਾ ਜਿਹੜਾ ਹੈ ਉਹ ਇੱਥੇ ਜ਼ਰੂਰੀ ਨਹੀਂ ਹੈ, ਇਹਨੂੰ ਇਨਕੰਪਲੀਟ ਹੋਵੇਗੀ ਗੱਲ, ਲੇਕਿਨ ਇੱਥੇ ਬਹੁਤ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਕਈ ਫੈਕਟਰ ਜਿਹੜੇ ਬਣਦੇ ਨੇ ਉਹ ਇਹ ਨੇ। ਹੁਣ ਇਮੀਗ੍ਰੇਸ਼ਨ ਇੱਕ ਪਾਸੇ ਤਾਂ ਕੈਨੇਡਾ ਵਿੱਚ ਲੋਕ ਨਵੇਂ ਆ ਰਹੇ ਨੇ ਅਤੇ ਦੂਜੇ ਪਾਸੇ ਕੈਨੇਡਾ 'ਚ ਰਹਿ ਰਹੇ ਸਿਟੀਜ਼ਨ ਅਤੇ ਪੀ ਆਰ ਜਿਹੜੇ ਨੇ ਜਾ ਰਹੇ ਨੇ। ਸੋ ਇਹਦੇ ਵਿੱਚ ਇਹ ਕੋਈ ਨਵੀਂ ਘਟਨਾ ਨਹੀਂ ਦੱਸੀ ਗਈ ਅਤੇ ਇਸ ਤੋਂ ਪਹਿਲਾਂ ਵੀ ਜਿਹੜਾ ਸੀ ਇਹ ਕੰਮ ਹੋਇਆ ਸੀ। ਅਤੇ ਇਹਦਾ ਮਤਲਬ ਇਹ ਹੈ ਕਿ ਇਮੀਗ੍ਰੇਸ਼ਨ ਦੀ ਗਰੋਸ ਗਿਣਤੀ ਨੂੰ ਦੇਖਣਾ ਸਹੀ ਨਹੀਂ, ਇੱਥੇ ਦੇਖਣਾ ਪੈਂਦਾ ਕਿ ਆਉਣ ਵਾਲੇ ਲੋਕ ਕਿੰਨਾ ਸਮਾਂ ਜਿਹੜੇ ਨੇ ਇੱਥੇ ਰਹਿੰਦੇ ਨੇ। ਸੋ ਹਾਊਸਿੰਗ ਦਾ ਪ੍ਰਭਾਵ ਹੈ ਅਤੇ ਕਈ ਸੂਬਿਆਂ ਦੀ ਜਿਹੜੀ ਇਕੋਨਮੀ ਹੈ ਉਹ ਬੜੀ ਜਿਹੜੀ ਇਸ ਤਰ੍ਹਾਂ ਕਿ ਬਹੁਤ ਜਿਹੜੇ ਜਿਵੇਂ ਓਨਟੇਰੀਓ ਦੀ ਅਸੀਂ ਗੱਲ ਕਰੀਏ ਤਾਂ 2026 ਦੇ ਪਹਿਲੇ 3 ਮਹੀਨੇ ਜਿਹੜੇ ਛੱਡ ਕੇ ਗਏ ਨੇ ਉਹਨਾਂ ਵਿੱਚੋਂ ਅੱਧੇ ਜਿਹੜੇ ਨੇ ਉਹ ਇਕੱਲੇ ਓਨਟੇਰੀਓ ਵਿੱਚੋਂ ਗਏ ਨੇ। ਸੋ ਇਹ ਨਹੀਂ ਕਿ ਹੋਰਨਾਂ ਵਿੱਚੋਂ ਨਹੀਂ ਗਏ, ਪਰ ਰੀਜਨਲ ਜਿਹੜੇ ਅੰਕੜੇ ਨੇ ਉਹ ਵੀ ਵੱਖਰੇ ਹੈਗੇ ਨੇ। ਸੋ ਕੈਨੇਡਾ ਦੀ ਇਕੋਨਮੀ 'ਤੇ ਕੀ ਇੰਪੈਕਟ ਪੈ ਸਕਦਾ? ਇੰਡਸਟਰੀ ਵਿੱਚ ਤਾਂ ਕਹਿੰਦੇ ਕੁਛ ਸਕਿੱਲਡ ਵਰਕਿੰਗ ਏਜ ਦੇ ਜਾਣਨਾ ਸਕਿੱਲਡ ਲੇਬਰ ਸਪਲਾਈ ਘੱਟ ਸਕਦੀ ਹੈ, ਹਾਈ ਇਨਕਮ ਵਰਕਰ ਜਿਹੜੇ ਨੇ ਘੱਟ ਸਕਦੇ ਨੇ, ਜੇ ਟ੍ਰੇਨਡ ਪ੍ਰੋਫੈਸ਼ਨਲ ਜਾਂ ਕੋਈ ਹੋਰ ਚੀਜ਼ਾਂ ਵਰਤਣ ਲੱਗ ਜਾਣ ਤਾਂ ਫਿਰ ਉਹ ਵੀ ਜਿਹੜੇ ਨੇ ਉਹ ਉਹਨਾਂ ਦੀ ਵੀ ਗੜਬੜ ਹੋ ਸਕਦੀ ਹੈ। ਸੋ ਪਾਪੂਲੇਸ਼ਨ ਗਰੋਥ 'ਤੇ ਵੀ ਅਸਰ ਪਵੇਗਾ। ਸੋ ਸਭ ਤੋਂ ਵੱਡੀ ਸਮੱਸਿਆ ਦਾ ਅਰਥ ਇਹ ਹੈ ਕਿ ਟੋਟਲ ਕੈਨੇਡੀਅਨ ਪਾਪੂਲੇਸ਼ਨ ਪਲੱਸ ਇਮੀਗ੍ਰੇਸ਼ਨ ਪਲੱਸ ਜਨਮ ਪਲੱਸ ਮੌਤਾਂ ਰਿਟਰਨਿੰਗ ਐਮੀਗ੍ਰੈਂਟ ਟੈਂਪਰੇਰੀ ਰੈਜੀਡੈਂਟ ਚੇਂਜਸ ਦੇ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਜੀ ਰਲਾ ਮਿਲਾ ਕੇ ਇਸ ਨੂੰ ਦੇਖੀਏ ਕਿ ਕੈਨੇਡਾ ਛੱਡਣਾ ਹਮੇਸ਼ਾ ਪਰਮਾਨੈਂਟ ਵੀ ਨਹੀਂ ਹੁੰਦਾ, ਲੋਕ ਵਾਪਸ ਵੀ ਆ ਜਾਂਦੇ ਨੇ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 5876174496 ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ

0: ਉਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
0: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
2: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਓਹੋ ਅੱਜ ਫੇਰ ਨੀ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701।

0: 7907 स्टार मूवी।
1: एक बार फिर स्वागत है जी रेडियो सरसंगम 94.7 एफएम ते। खबरां दा सिलसिला जारी रखते हैं ते इस दे नाल ही आप जी नूं फिर याद करा दिए कि मर्सिडीज बेंज ते एक जबरदस्त सेल जड़ी है जी चल रही है। यह 26 सितंबर तक है जी। इस सेल दा तुसी भरपूर फायदा उठाओ। बहुत वधिया इंटरेस्ट रेट, बहुत वधिया डील्स। यह साल खत्म होने तो पहला तुहानूं गुड ओपरचुनिटी है कि मर्सिडीज दीआं गड्डियां ते तुसी ਵਧੀਆ ਕੋਈ ਡੀਲ ਹਾਸਲ ਕਰ ਸਕਦੇ ਹੋ ਅਤੇ ਗੌਰਵ ਸ਼ਰਮਾ ਹੋਰੀ ਇਸ ਕੰਮ ਵਿੱਚ ਪੂਰੀ ਮਦਦ ਕਰਨਗੇ। 403-907-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਅਤੇ ਆਓ ਅੱਗੇ ਚੱਲਦੇ ਹਾਂ ਜੀ ਖਬਰਾਂ ਦੇ ਵਿੱਚ। ਪੁਲਿਸ ਨੇ ਕਿਊਬਿਕ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ। ਕਿਊਬਿਕ ਸਿਟੀ ਦਾ ਰਹਿਣ ਵਾਲਾ ਹੈ ਉਹ, 45 ਸਾਲਾਂ ਦਾ। ਉਯੂਸਮਾਨੇ ਬਾਹ ਨਾਮ ਹੈ ਜੀ ਇਸਦਾ। ਫੇਸਬੁੱਕ 'ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ ਅਤੇ ਇੱਕ ਗਰੁੱਪ ਦੇ ਵਿਰੁੱਧ ਨਫ਼ਰਤ ਫੈਲਾਉਣ ਦਾ ਦੋਸ਼ ਵੀ ਹੈ ਉਸ 'ਤੇ। ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਸੀ ਜੁਲਾਈ ਦੇ ਵਿੱਚ ਅਤੇ ਸਤੰਬਰ ਮਹੀਨੇ ਦੇ ਵਿੱਚ 24 ਤਰੀਕ ਨੂੰ ਉਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਔਨਲਾਈਨ ਡੈਥ ਥਰੈਟਸ, ਜਾਨੋਂ ਮਾਰਨ ਦੀਆਂ ਧਮਕੀਆਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਦੇਣ ਦਾ ਉਸ ਵਿਅਕਤੀ 'ਤੇ ਦੋਸ਼ ਹੈ। ਬੜੀ ਅਜੀਬ ਗੱਲ ਹੈ ਕਿ ਕਿਸ ਮਨੋਦਸ਼ਾ ਵਾਲੇ ਲੋਕ ਨੇ, ਵਿਅਕਤੀ ਨੇ, ਕੈਲਗਰੀ ਦੇ ਵਿੱਚ ਵੀ ਕੁਛ ਦਿਨ ਪਹਿਲਾਂ ਹੀ ਅਜੇ ਪ੍ਰਾਈਮ ਮਿਨਿਸਟਰ ਦੇ ਖਿਲਾਫ਼ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਵਿਅਕਤੀ ਨੂੰ ਚਾਰਜ ਕੀਤਾ ਗਿਆ। ਖੈਰ, ਕਿ ਕਿਸੇ ਦੀ ਸਥਿਤੀ ਕਿਹੋ ਜਿਹੀ ਹੈ, ਕਿਵੇਂ ਹੈ, ਕੁਝ ਪਤਾ ਨਹੀਂ ਹੈ। ਪਰ ਸੋਸ਼ਲ ਮੀਡੀਆ ਦੇ ਯੂਜ਼ਰਸ ਕਿਸ ਤਰ੍ਹਾਂ ਦੇ ਹਾਰਮਸ ਜਿਹੜੇ ਨੇ ਸਾਡੇ ਲਈ ਲੈ ਕੇ ਬੈਠੇ ਹੋਏ ਨੇ, ਉਹ ਵੀ ਇੱਕ ਬਹੁਤ ਵੱਡਾ ਇਸ਼ੂ ਹੈ। ਅਤੇ ਇਹਦੇ ਨਾਲ ਹੀ ਰਲਦੀ ਮਿਲਦੀ ਜਿਹੜੀ ਖਬਰ ਹੈ ਉਹ ਆਪ ਜੀ ਨਾਲ ਸਾਂਝੀ ਕਰ ਲੈਂਦੇ ਹਾਂ ਕਿ ਟ੍ਰੰਬਲਰ ਰਿਜ ਸਕੂਲ ਸ਼ੂਟਿੰਗ ਦਾ ਜੋ ਇਸ ਵੇਲੇ ਕੇਸ ਚੱਲ ਰਿਹਾ, ਉਸ ਦੀ ਸੁਣਵਾਈ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਣੀਆਂ ਨੇ। ਇਸ ਗੱਲ ਦਾ ਪਤਾ ਤਾਂ ਪਹਿਲਾਂ ਹੀ ਸੀ, ਪਰ ਕੁਛ ਬੜੀਆਂ ਸੰਸਨੀ ਖੇਜ ਚੀਜ਼ਾਂ ਨੇ ਕਿ ਕਿਵੇਂ ਜੋ AI ਦੀ ਮਦਦ ਦੇ ਨਾਲ ਇੱਕ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਜੋ ਕੋਰਟ ਵਿੱਚ ਹੁਣ ਪ੍ਰੋਸੀਡਿੰਗ ਚੱਲ ਰਹੀ ਹੈ, ਇਸ ਨੂੰ ਲੈ ਕੇ ਬਹੁਤ ਸਾਰੇ ਮਾਹਰ ਅਤੇ ਸਰਕਾਰੀ ਜੋ ਅਫਸਰ ਨੇ, ਇੱਥੋਂ ਤੱਕ ਕਿ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ, ਉਹਨਾਂ ਨੇ ਇਸ ਚੀਜ਼ 'ਤੇ ਬਹੁਤ ਵੱਡਾ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਚੇਂਜਸ ਚਾਹੁੰਦੇ ਨੇ ਕ੍ਰਿਮੀਨਲ ਕੋਰਟ ਦੇ ਵਿੱਚ ਇਸ ਘਟਨਾ ਨੂੰ ਲੈ ਕੇ। ਅਤੇ ਫੈਡਰਲ ਗੌਰਮੈਂਟ ਨੂੰ ਕਹਿੰਦੇ ਅਸੀਂ ਕਿਹਾ ਕਿ ਕ੍ਰਿਮੀਨਲ ਕੋਰਟ ਦੇ ਵਿੱਚ ਤਬਦੀਲੀ ਕਰੋ ਤਾਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਬੜੀ ਹੀ ਇੱਕ ਅਪਸੈਟ ਕਰਨ ਵਾਲੀ ਰਿਪੋਰਟ ਇਹ ਹੈ ਕਿ OpenAI ਦੇ ਚੈਟ ਬੋਟ ਨੇ ਟੰਬਲਰ ਰਿਜ ਦੀ ਸ਼ੂਟਰ ਸੀ, ਜਿਹੜੇ ਸ਼ੂਟਰ ਨੂੰ ਟ੍ਰੇਨ ਕੀਤਾ, ਕੋਚ ਕੀਤਾ ਕਿ ਉਸਨੇ ਆਪਣਾ ਕੰਮ ਕਿਵੇਂ ਜਿਹੜਾ ਉਹ ਕਰਨਾ। ਗਵਰਨਰ ਅਟਾਰਨੀ ਜਨਰਲ ਮਾਫ ਕਰਨਾ ਨਿੱਕੀ ਸ਼ਰਮਾ BC ਦੇ, ਉਹਨਾਂ ਨੇ ਕੱਲ੍ਹ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਫੈਡਰਲ ਗੌਰਮੈਂਟ ਤੋਂ ਰਿਸਪੋਂਸ ਨਹੀਂ ਆਇਆ, ਪਰ ਇਹ ਸਾਨੂੰ ਕ੍ਰਿਮੀਨਲ ਕੋਰਟ ਦੇ ਵਿੱਚ ਕਰਨਾ ਪਏਗਾ ਅਤੇ AI ਕੰਪਨੀਆਂ ਦੀ ਜ਼ਿੰਮੇਵਾਰੀ ਤੈਅ ਕਰਨੀ ਪਵੇਗੀ। ਸੋ OpenAI ਦੇ ਚੈਟ ਬੋਟ ਦੇ ਨਾਲ ਸ਼ੂਟਰ ਜੈਸੀ ਵੈਨ ਰੂਟਸਲਾਰ ਦੀ ਕੀ ਗੱਲਬਾਤ ਹੋਈ, ਇਹਦੇ ਵਿੱਚ ਕੁਛ ਡਿਟੇਲ ਜਿਹੜੀ ਸਾਹਮਣੇ ਆਈ ਹੈ ਅਤੇ ਰਿਪੋਰਟ ਜਿਹੜੀਆਂ ਹਨ US ਬੇਸਡ ਇੱਕ ਮੈਗਜ਼ੀਨ ਨੇ ਇਹ ਰਿਪੋਰਟ ਕੀਤੀਆਂ ਨੇ। ਸੋ ਇਹਦੇ ਵਿੱਚ ਉਸਨੂੰ ਸਾਰੀਆਂ ਸਲਾਹਾਂ ਦਿੰਦਾ ਇਹ AI ਦਾ ਚੈਟ ਬੋਟ ਹੈ। ਆਰਟੀਕਲ ਦੇ ਵਿੱਚ ਇਹ ਦੱਸਿਆ ਗਿਆ ਕਿ ਅਜ਼ਿਊਮ ਕਰੋ ਕਿ ਤੁਸੀਂ ਇੱਕ ਹਿੱਟ ਦੇ ਵਿੱਚ ਕਿੰਨੇ ਲੋਕਾਂ ਨੂੰ ਤੁਸੀਂ ਇੱਕ ਦੇ ਵਿੱਚ ਕਿੰਨਿਆਂ ਨੂੰ ਤੁਸੀਂ ਹਿੱਟ ਕਰ ਸਕਦੇ ਹੋ। ਸੋ ਇਸ ਤਰ੍ਹਾਂ ਦੀਆਂ ਬੜੀਆਂ ਗੱਲਾਂ ਨੇ। ਅਤੇ ਇਹ ਵੀ ਕਿ ਉਸਨੂੰ ਰਿਪੋਰਟ ਕਿਉਂ ਨਹੀਂ ਕੀਤਾ ਗਿਆ ਜੇ ਕੋਈ ਇਸ ਤਰ੍ਹਾਂ ਦੇ ਸਵਾਲ ਪੁੱਛਦਾ ਵੀ ਹੈ। ਪਹਿਲੀ ਤਾਂ ਗੱਲ, ਇਜਾਜ਼ਤ ਨਹੀਂ ਹੋਣੀ ਚਾਹੀਦੀ ਜੇ ਕਿਸੇ ਨੇ ਇਸ

ਤਰ੍ਹਾਂ ਦੇ ਸਵਾਲ ਪੁੱਛੇ ਤੇ ਉਹ ਰਿਪੋਰਟ ਕਿਉਂ ਨਹੀਂ ਹੋਇਆ ਕਿ ਕੋਈ ਇਸ ਤਰ੍ਹਾਂ ਦੇ ਸਵਾਲ ਬੜੇ ਜਿਹੜੇ ਚਿੰਤਾਜਨਕ ਹੋ ਸਕਦੇ ਨੇ ਉਹ ਪੁੱਛ ਰਿਹਾ ਤੇ ਫਿਰ ਤਾਂ ਕੋਈ ਮਾੜਾ ਕੰਮ ਨਾ ਕਰਨ ਦੀ ਉਸਦੀ ਨੀਅਤ ਹੋਵੇ ਸੋ ਇਸ ਮਾਮਲੇ ਤੇ ਇਹ ਜਿਹੜੀਆਂ ਗੱਲਾਂ ਹੁਣ ਅਦਾਲਤਾਂ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਖੈਰ ਕੇਸ ਏਆਈ ਤੇ ਵੀ ਕੰਪਨੀਆਂ ਤੇ ਹਰਜਾਨੇ ਦੇ ਕੇਸ ਵੀ ਹੋਣਗੇ ਗਨ ਕੰਟਰੋਲ ਗਰੁੱਪਸ ਜਿਹੜੇ ਨੇ ਉਹ ਵੀ ਆਨਸਰ ਮੰਗ ਰਹੇ ਨੇ ਜਵਾਬ ਪੁੱਛ ਰਹੇ ਨੇ ਕਿ ਆਹ ਕੀ ਹੋਇਆ ਸਾਨੂੰ ਜਵਾਬ ਦਿਓ ਸੋ ਬਹੁਤ ਸਾਰੇ ਇਸ਼ੂਜ਼ ਨੇ ਅਤੇ ਇਸ ਸ਼ੂਟਿੰਗ ਨੇ ਜੋ ਹਿਲਾ ਦਿੱਤਾ ਸੀ ਉਹ ਸਕੂਲ ਨੂੰ ਵੀ ਜਿਹੜਾ ਖਤਮ ਕਰ ਦਿੱਤਾ ਗਿਆ ਢਹਿ ਢੇਰੀ ਕਰਕੇ ਹੋਰ ਜਗ੍ਹਾ 'ਤੇ ਨਵਾਂ ਸਕੂਲ ਜਿਹੜਾ ਹੈ ਬਣਾਉਣਾ ਸ਼ੁਰੂ ਕੀਤਾ ਗਿਆ ਹੈ ਤਾਂ ਕਿ ਉਹ ਕੋਈ ਇਸ ਤਰ੍ਹਾਂ ਦੀ ਘਨੌੜੀਆਂ ਜਿਹੜੀਆਂ ਯਾਦਾਂ ਨੇ ਉਸ ਜਗ੍ਹਾ ਨਾਲ ਨਾ ਰਹਿਣ ਸੋ ਇਹ ਕੁਛ ਨਵੀਂ ਤਕਨੀਕ ਦੇ ਨਾਲ ਜੁੜੇ ਹੋਏ ਜਿਹੜੇ ਖਦਸ਼ੇ ਨੇ ਸਾਨੂੰ ਉਹਨਾਂ ਦੀ ਇੱਕ ਉਦਾਹਰਨ ਵਜੋਂ ਇਹ ਕੇਸ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਦੀ ਹਰਮਨ ਪਿਆਰਤਾ ਘਟਦੀ ਹੋਈ ਅਤੇ ਇਸ ਵੇਲੇ ਨਵੇਂ ਸਰਵੇਖਣਾਂ ਦੇ ਮੁਤਾਬਕ ਜੇਨਟ ਬਰਾਊਨ ਓਪੀਨੀਅਨ ਪੋਲ ਜੋ ਕੀਤਾ ਗਿਆ ਇਸ ਵਿੱਚ ਬਰਾਬਰ ਸਪੋਰਟ ਜਿਹੜੀ ਹੈ ਐਨ ਡੀ ਪੀ ਅਤੇ ਯੂ ਸੀ ਪੀ ਦੀ ਦਿਖਾਈ ਗਈ ਹੈ 41% ਹੀ ਲੋਕ ਯੂ ਸੀ ਪੀ ਨੂੰ ਸਪੋਰਟ ਕਰਦੇ ਨੇ ਅਤੇ 41% ਹੀ ਐਨ ਡੀ ਪੀ ਨੂੰ ਵੋਟ ਕਰਦੇ ਨੇ ਜੇ ਅੱਜ ਇਲੈਕਸ਼ਨ ਹੁੰਦੀਆਂ ਸਰਵੇਖਣਾਂ ਦੇ ਮੁਤਾਬਕ ਨਵੀਂ ਪੋਲਿੰਗ ਦੇ ਵਿੱਚ ਇਹ ਲੱਗਦਾ ਹੈ ਕਿ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਉਹਨਾਂ ਦੀ ਪਾਰਟੀ ਦੋਵਾਂ ਦਾ ਗ੍ਰਾਫ ਥੋੜ੍ਹਾ ਸਲਿੱਪ ਹੋਇਆ ਅਤੇ ਇਸ ਤੋਂ ਪਹਿਲਾਂ ਕੁਛ ਮਹੀਨੇ ਪਹਿਲਾਂ ਇਸੇ ਹੀ ਸਰਵੇਖਣ ਦੇ ਵਿੱਚ ਇਸੇ ਹੀ ਕੰਪਨੀ ਦੇ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਪ੍ਰੈਮੀਅਰ ਡੈਨੀਅਲ ਸਮਿਥ ਜਿਹੜੇ ਨੇ ਉਹ ਅਜੇ ਵੀ ਲੀਡ ਕਰ ਰਹੇ ਨੇ ਅਤੇ ਰਾਲਫ ਪਲਾਇਨ ਤੋਂ ਬਾਅਦ ਇੰਨਾ ਲੰਬਾ ਸਮਾਂ ਕੰਜ਼ਰਵੇਟਿਵ ਪਾਰਟੀ ਦੇ ਉਹ ਪਹਿਲੇ ਲੀਡਰ ਨੇ ਜਿਹੜੇ ਅਲਬਰਟਾ ਵਿੱਚ ਇੰਨਾ ਲੰਬਾ ਸਮਾਂ ਲੀਡ ਕਰ ਰਹੇ ਨੇ ਸੋ ਪਾਰਟੀ ਸਪੋਰਟ ਜਿਹੜੀ ਹੈ 2023 ਦੇ ਵਿੱਚ ਇਲੈਕਸ਼ਨ ਹੋਈ ਸੀ ਉਦੋਂ ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ 53% ਜਿਹੜੇ ਸੀ ਉਹ ਯੂ ਸੀ ਪੀ ਦੀ ਸਪੋਰਟ ਸੀ ਇਲੈਕਸ਼ਨ ਦੇ ਵਿੱਚ ਅਤੇ 44% ਐਨ ਡੀ ਪੀ ਦੀ ਸੀ ਜੇ ਆਹ ਜਿਹੜਾ ਗਰਮੀਆਂ ਆਉਣ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ 2026 ਦੇ ਵਿੱਚ ਜਿਹੜੇ ਸਰਵੇਖਣ ਕੀਤੇ ਗਏ ਉਹਨਾਂ ਮੁਤਾਬਕ 49% 'ਤੇ ਯੂ ਸੀ ਪੀ ਸੀ 36% 'ਤੇ ਐਨ ਡੀ ਪੀ ਸੀ ਐਨ ਡੀ ਪੀ ਦੀ ਘਟੀ ਹੋਈ ਸੀ ਅਤੇ ਦੂਸਰੇ ਕੁਛ ਗਰੁੱਪਸ ਦੀ ਵੱਧ ਸੀ ਅਤੇ ਇਸ ਵੇਲੇ ਜਿਹੜੀ ਸਥਿਤੀ ਹੈ ਉਸ ਵਿੱਚ 41% ਜਿਹੜੀ ਹੈ ਉਹ ਯੂ ਸੀ ਪੀ ਦੀ ਹੈ ਅਤੇ 41 ਹੀ ਐਨ ਡੀ ਪੀ ਦੀ ਅਤੇ 9% ਦੂਜੇ ਕੁਛ ਹੋਰ ਗਰੁੱਪਸ ਨੇ ਜਿਨ੍ਹਾਂ ਦੀ ਸਪੋਰਟ ਇੱਥੇ ਹੈ ਸੋ ਨੰਬਰਸ ਜਿਹੜੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਇੰਡੀਪੈਂਡੈਂਸ ਡਿਬੇਟ ਜਾਂ ਰੈਫਰੈਂਡਮ ਡਿਬੇਟ 'ਤੇ ਪਾਰਟੀ ਨੂੰ ਕੁਛ ਸੇਕ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇੱਕ ਤਰੀਕੇ ਨਾਲ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਤਕਰੀਬਨ 8 ਅੰਕਾਂ ਦੀ ਗਿਰਾਵਟ ਜਿਹੜੀ ਹੈ ਯੂ ਸੀ ਪੀ ਦੇ ਨੰਬਰਾਂ ਵਿੱਚ ਦੇਖੀ ਜਾ ਰਹੀ ਹੈ ਜੀ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਅਗਰ ਤੁਸੀਂ ਟਰੱਕ ਓਨਰ ਓਪਰੇਟਰ ਹੋ ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਅਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਅਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ ਜੀ 587-832-1208 5878-32-1208 ਸੋਨਿਕ ਇੰਸ਼ੋਰੈਂਸ ਵਾਈ ਵਾਈ ਸੀ ਹੋਮ ਕੇਅਰ ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ ਫੋਨ ਨੰਬਰ ਹੈ ਜੀ ਵੀਰਪਾਲ ਕੌਰ ਹੋਰਾਂ ਦਾ 825-760-09-83 ਓਐਸਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਵਿੱਚ ਓਐਸਏ ਸਮਾਇਲ ਮੈਡੀਕਲ ਖੁੱਲ੍ਹਿਆ ਹੈ ਸਨਰੇਜ ਏਰੀਆ ਦੇ ਵਿੱਚ ਅਤੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਜਾ ਕੇ ਵੈਸੇ ਹੀ ਕਲੀਨਿਕ ਦੇ ਵਿੱਚ ਜਾ ਕੇ ਚੈੱਕਅਪ ਕਰਵਾ ਸਕਦੇ ਹੋ ਨਵੇਂ ਪੇਸ਼ੈਂਟ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹਦਾ ਓਐਸਏ ਸਮਾਇਲ ਮੈਡੀਕਲ ਦਾ ਨੰਬਰ ਹੈ ਜੀ 587-687-4496 5877-7469-6 ਪ੍ਰੋਗਰਾਮ ਦੇ ਅਗਲੇ ਸਪੋਂਸਰ ਹਨ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ ਇੱਥੇ ਇੱਕ ਵੱਡਾ ਸ਼ੋਰੂਮ ਹੈ ਅਤੇ ਇੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਅਤੇ ਖਾਸ ਗੱਲ ਇਹ ਕਿ 23 ਸਤੰਬਰ ਤੋਂ 26 ਸਤੰਬਰ ਤੱਕ ਜੋ 23 ਤੋਂ ਚੱਲੀ ਸੀ ਉਸ ਵਿੱਚ ਇੱਕ ਹੋਰ ਦਿਨ ਬਾਕੀ ਹੈ

ਇੱਕ ਸਪੈਸ਼ਲ ਸੇਲ ਚੱਲ ਰਹੀ ਹੈ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੇ ਜ਼ਬਰਦਸਤ ਸੇਲ ਤੇ ਭਾਰੀ ਡਿਸਕਾਊਂਟ ਬਹੁਤ ਵਧੀਆ ਆਪਸ਼ਨਸ ਹੈਗੀਆਂ ਨੇ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਗੱਲਬਾਤ ਕਰੋ 403-903-5757 403-903-6757 ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਹਾਨੂੰ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਜਾਂ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਫੋਨ ਨੰਬਰ ਨੋਟ ਕਰੋ 403-404-3500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀ ਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀ ਸਕੇਪ ਲੈਂਡਿੰਗ ਵਿੱਚ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਫੋਨ ਨੰਬਰ ਹੈ 403-936-7777 ਡਾਈਨ ਇਨ ਜਾਂ ਟੇਕ ਆਊਟ ਤੁਸੀਂ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ ਸਵਾਨਾ ਬਾਜ਼ਾਰ ਦੇ ਵਿੱਚ ਪਿਕਸਲ ਫੋਟੋ ਸਟੂਡੀਓ 403-947-0060 ਪ੍ਰੋਗਰਾਮ ਵਿੱਚ ਬਾਕੀ ਰਹਿੰਦੀਆਂ ਖਬਰਾਂ 'ਤੇ ਚਰਚਾ ਕਰਦੇ ਹਾਂ ਜੀ ਜੇ ਅਸੀਂ ਅਲਬਰਟਾ ਦੇ ਵਿੱਚ ਸਰਵੇਖਣਾਂ ਦੀ ਗੱਲ ਕੀਤੀ ਹੈ ਤਾਂ ਇੱਧਰ ਬ੍ਰਿਟਿਸ਼ ਕੋਲੰਬੀਆ ਸਾਡੇ ਗੁਆਂਢੀ ਸੂਬੇ ਦੇ ਵਿੱਚ ਸੂਬਾਈ ਚੋਣਾਂ ਹੋਣ ਜਾ ਰਹੀਆਂ ਨੇ ਅਜੇ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ NDP ਦੀ ਸਰਕਾਰ ਉੱਥੇ ਇਲੈਕਟ ਹੋਈ ਸੀ ਅਤੇ ਭਾਵੇਂ ਉਹਨਾਂ ਕੋਲ ਬੜੀ ਹਲਕੀ ਜਿਹੀ ਮੈਜੋਰਿਟੀ ਸੀ 1 ਸੀਟ ਦੀ ਪਰ ਕੁਛ ਮਹੀਨਿਆਂ ਤੋਂ ਇਸ ਤਰ੍ਹਾਂ ਕੁਛ ਹਫ਼ਤਿਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਨਾਂ ਦੀ ਵਿਰੋਧੀ ਧਿਰ ਖਿੰਡ ਪੁੰਡ ਗਈ ਆ ਅਤੇ ਕੰਜ਼ਰਵੇਟਿਵ ਪਾਰਟੀ ਜਿਹੜੀ ਹੈ ਜੀ ਉਹ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਖਿਲਰ ਪਸਰ ਗਈ ਹੈ ਅਤੇ ਉਹਨਾਂ ਦੇ ਆਪਣੇ ਲੋਕ ਛੱਡ ਛੱਡ ਕੇ ਪਾਰਟੀ ਜਾ ਰਹੇ ਸਨ ਅਤੇ ਉੱਥੇ ਦੇ NDP ਪ੍ਰੀਮੀਅਰ ਡੇਵਿਡ ਈਬੀ ਨੂੰ ਕੀ ਸੁਝੀ ਕਿ ਉਹਨਾਂ ਨੇ ਨਵੀਆਂ ਇਲੈਕਸ਼ਨਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਅਤੇ ਲੋਕ ਸ਼ਾਇਦ ਇਸ ਚੀਜ਼ ਨੂੰ ਪਸੰਦ ਨਹੀਂ ਕਰ ਰਹੇ ਅਜਿਹਾ ਲੱਗਦਾ ਸਰਵੇਖਣਾਂ ਤੋਂ ਇਹ ਸਨੈਪ ਇਲੈਕਸ਼ਨ ਇਸ ਨੂੰ ਕਿਹਾ ਜਾਂਦਾ ਜੋ ਜਲਦੀ ਨਾਲ ਇਸ ਤਰ੍ਹਾਂ ਕਰਵਾਈਆਂ ਜਾਣ ਇਹਨਾਂ ਚੋਣਾਂ ਦੇ ਵਿੱਚ ਨਵੇਂ ਪੋਲ ਜਿਹੜੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ ਕਿ NDP ਲੀਡਰ ਡੇਵਿਡ ਈਬੀ ਅਤੇ ਉਹਨਾਂ ਦੀ ਪਾਰਟੀ ਲਈ ਇਹ ਮੁਸ਼ਕਿਲ ਦਾ ਕਾਰਨ ਬਣ ਸਕਦੀ ਹੈ ਐਂਗੂਸ ਰੀਡ ਦੀ ਇੱਕ ਪੋਲ ਦੇ ਵਿੱਚ 43% ਜਿਹੜੇ ਕਿ ਲੀਨਿੰਗ ਅਤੇ ਡਿਸਾਈਡਿਡ ਵੋਟਰ ਹੈਗੇ ਨੇ ਉਹ BC ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣ ਦਾ ਮਨ ਰੱਖਦੇ ਨੇ ਜੋ ਕਿ 9 ਦਿਨਾਂ ਵਿੱਚ ਤਕਰੀਬਨ 6 ਅੰਕ ਉਹਨਾਂ ਦੀ ਹਮਾਇਤ ਵੱਧ ਗਈ ਹੈ ਅਤੇ 10 ਦਿਨ ਪਹਿਲਾਂ ਤੱਕ BC ਦੇ ਵਿੱਚ NDP ਜਿਹੜੀ ਹੈ ਉਹਨਾਂ ਦੇ ਕੋਲ 4 ਅੰਕਾਂ ਦੀ ਕੰਜ਼ਰਵੇਟਿਵ ਦੇ ਉੱਪਰ ਲੀਡ ਸੀ ਅਤੇ ਇਸ ਵੇਲੇ BC ਦੇ ਵਿੱਚ NDP ਵਾਲੇ 6 ਅੰਕ ਹੇਠਾਂ ਨੇ 35% 'ਤੇ ਅਤੇ ਗ੍ਰੀਨ ਪਾਰਟੀ ਜਿਹੜੀ ਹੈ ਉਹ 12% 'ਤੇ ਹੈ 65% ਜਿਹੜੇ ਲੋਕਾਂ ਜਿਨ੍ਹਾਂ ਨੇ ਹਿੱਸਾ ਲਿਆ ਉਹ ਕਹਿੰਦੇ ਨੇ ਕਿ ਉਹਨਾਂ ਵਿੱਚੋਂ 65% ਜਿਹੜੇ ਰਿਸਪੋਂਡੈਂਟ ਨੇ ਉਹਨਾਂ ਕਿਹਾ ਕਿ EB ਜਿਹੜੇ ਨੇ ਉਹ ਪਾਵਰ ਵਿੱਚ ਬਣੇ ਰਹਿਣ ਲਈ ਇਲੈਕਸ਼ਨਾਂ ਕਰਵਾ ਰਹੇ ਨੇ ਅਤੇ ਪ੍ਰੋਵਿੰਸ ਦੇ ਜਿਹੜੇ ਇੰਟਰਸਟ ਨੇ ਸੂਬੇ ਦੇ ਇੰਟਰਸਟ ਨੇ ਉਹਨਾਂ ਨੂੰ ਪਿੱਛੇ ਸੁੱਟ ਰਹੇ ਨੇ ਸੋ ਇਹ ਟਾਈਮਿੰਗ ਜਿਹੜੀ ਹੈ ਇਹ NDP ਨੂੰ ਪੁੱਠੀ ਪੈ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਸਕੋ ਕੰਪਨੀ ਦਾ ਕਹਿਣਾ ਹੈ ਕਿ ਸਾਡੀਆਂ ਸੇਲਸ 11% ਵਧੀਆਂ ਨੇ ਅਤੇ ਬਹੁਤ ਸਾਰੇ ਕਸਟਮਰ ਜਿਹੜੇ ਨੇ ਲੋ ਕੋਸਟ ਪ੍ਰੋਟੀਨ ਜਿਹੜੀ ਹੈ ਉਹਨੂੰ ਖਰੀਦਣ ਵੱਲ ਦੌੜ ਰਹੇ ਨੇ ਕੋਸਕੋ ਦੇ ਲੇਟੈਸਟ ਕੁਆਟਰਲੀ ਅਰਨਿੰਗ ਪ੍ਰੋਫਿਟ ਜਿਹੜੇ ਹਨ ਉਹ ਰਿਲੀਜ਼ ਕੀਤੇ ਗਏ ਇਸ ਵਿੱਚ 1 ਸਾਲ ਪਹਿਲਾਂ ਨਾਲੋਂ ਸੇਲਸ ਵਧੀ ਹੈ ਅਤੇ ਕੰਪਨੀ ਨੇ ਡਿਸਕ੍ਰਾਈਬ ਕੀਤਾ ਕਿ ਕੰਜ਼ਿਊਮਰ ਜਿਹੜੇ ਨੇ ਉਹ ਬੜੇ ਹਿਸਾਬ ਨਾਲ ਪੈਸੇ ਖਰਚ ਰਹੇ ਨੇ ਅਤੇ ਕੋਸਟ ਆਫ ਲਿਵਿੰਗ ਵਧੀ ਹੋਈ ਹੈ ਅਤੇ ਕੈਨੇਡਾ ਦੇ ਵਿੱਚ ਕੱਟ ਬੈਕ ਆ ਨੋਨ ਅਸੈਂਸ਼ਲ ਆਈਟਮ ਅਤੇ ਗੈਰ ਜ਼ਰੂਰੀ ਆਈਟਮਾਂ 'ਤੇ ਲੋਕ ਜਿਹੜੇ ਨੇ ਉਹਨਾਂ ਨੇ ਕਟੌਤੀ ਕੀਤੀ ਹੋਈ ਹੈ ਅਤੇ ਇਹ ਵੀ ਹੈ ਕਿ ਈਵਨ ਹਾਇਰ ਇਨਕਮ ਕੈਨੇਡੀਅਨ ਜਿਨ੍ਹਾਂ ਦੀ ਆਮਦਨ ਵੱਧ ਹੈ ਕੈਨੇਡਾ ਵਾਸੀਆਂ ਦੀ ਉਹ ਵੀ ਜਿਹੜੇ ਨੇ ਉਹ ਸੰਜਮ ਨਾਲ ਪੈਸੇ ਖਰਚ ਰਹੇ ਨੇ ਵਰਤ ਰਹੇ ਨੇ ਸੋ ਇਹ ਕੁਛ ਅੰਕੜੇ ਨੇ ਇਹ 3 ਮਹੀਨੇ ਜਿਹੜੇ ਹਨ ਇਸ ਮਹੀਨੇ ਅਗਸਤ ਦੇ ਅਖੀਰ ਤੱਕ ਭਾਵ ਜੂਨ ਜੁਲਾਈ ਅਤੇ ਅਗਸਤ ਇਹਨਾਂ ਵਿੱਚ ਕੋਸਕੋ ਦੀ ਨੈੱਟ ਸੇਲ ਜਿਹੜੀ ਹੈ 11% ਵਧੀ ਹੈ US ਦੇ 93.9 ਬਿਲੀਅਨ ਤੱਕ ਪਹੁੰਚ ਗਈ ਹੈ ਜੋ ਕਿ ਪਿਛਲੇ ਸਾਲ ਇਸੇ ਪੀਰੀਅਡ ਦੇ ਵਿੱਚ ਤਕਰੀਬਨ 84.4 ਬਿਲੀਅਨ ਸੀ

ਇੱਧਰ ਕੁਛ ਲੋਕਲ ਖਬਰਾਂ ਕੈਲਗਰੀ ਦੀਆਂ ਜਿਹੜੀਆਂ ਨੇ ਉਹ ਸ਼ੇਅਰ ਕਰ ਲੈਂਦੇ ਹਾਂ। ਬਹੁਤ ਸਾਰੀਆਂ ਕੈਲਗਰੀ ਦੀਆਂ ਇੰਟਰਸੈਕਸ਼ਨ 'ਤੇ ਪੈਡਸਟਰੀਅਨ ਜਿਹੜੇ ਨੇ ਉਹਨਾਂ ਨੂੰ ਅਹਿਮੀਅਤ ਦੇਣ ਲਈ ਕੁਛ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ। ਸਿਟੀ ਕੌਂਸਲ ਨੇ ਵੋਟ ਪਾ ਕੇ ਪੈਡਸਟਰੀਅਨ ਇੰਟਰਵਲ ਜਿਹੜੇ ਨੇ ਕਈ ਕ੍ਰੋਸ ਵਾਕ 'ਤੇ ਜਿਹੜੇ ਨੇ ਵਧਾ ਦਿੱਤੇ ਨੇ। ਸੋ ਲੀਡਿੰਗ ਪੈਡਸਟਰੀਅਨ ਇੰਟਰਵਲ ਦਾ ਮਤਲਬ LPI ਜਿਸ ਨੂੰ ਕਿਹਾ ਜਾਂਦਾ ਉਹਦਾ ਮਤਲਬ ਇਹ ਹੈ ਕਿ ਪੈਡਸਟਰੀਅਨ ਨੂੰ ਵਾਕ ਸਿਗਨਲ ਜਿਹੜਾ ਹੈ ਕਿ ਕਿੰਨੀ ਦੇਰ 'ਚ ਉਹਨਾਂ ਨੇ ਸੜਕ ਪਾਰ ਕਰਨੀ ਹੈ ਉਹ 3 ਤੋਂ 7 ਸੈਕਿੰਡ ਜਿਹੜੀ ਹੈ ਉਹ ਪਹਿਲਾਂ ਉਹਨਾਂ ਦੀ ਸ਼ੁਰੂ ਹੋਵੇਗੀ ਅਤੇ ਤਾਂ ਕਿ ਲੈਫਟ ਲੈਣ ਵਾਲੀ ਜਾਂ ਉਹਨਾਂ ਦੇ ਪੈਰਲਲ ਜਾਣ ਵਾਲੀ ਟ੍ਰੈਫਿਕ ਜਿਹੜੀ ਆ ਉਹ ਤੋਂ ਪਹਿਲਾਂ ਉਹਨਾਂ ਨੂੰ ਵਾਕ ਦਾ ਸਿਗਨਲ 3 ਤੋਂ 7 ਸਕਿੰਟ ਪਹਿਲਾਂ ਮਿਲੇਗਾ, ਭਾਵ ਪੈਦਲ ਚੱਲਣ ਵਾਲੇ ਪਹਿਲਾਂ ਤੁਰਨਾ ਸ਼ੁਰੂ ਕਰ ਦੇਣਗੇ। ਸੋ ਇਹ ਹੈੱਡ ਸਟਾਰਟ ਜਿਹੜਾ ਹੈ ਉਹ ਮੰਨਦੇ ਨੇ ਕਿ ਇਹਦੇ ਨਾਲ ਬਹੁਤ ਵੱਡਾ ਅਸਰ ਪੈਂਦਾ ਅਤੇ ਇਹਦੇ ਨਾਲ ਪੈਡਸਟਰੀਅਨ ਜਿਹੜੇ ਨੇ ਉਹਨਾਂ ਨੂੰ ਕ੍ਰੋਸ ਵਾਕ ਦੇ ਵਿੱਚ ਐਸਟੈਬਲਿਸ਼ ਹੋਣ ਦਾ ਮੌਕਾ ਮਿਲੇਗਾ ਅਤੇ ਡਰਾਈਵਰਾਂ ਨੂੰ ਚੰਗੀ ਤਰ੍ਹਾਂ ਨਜ਼ਰ ਆਉਣਗੇ। ਜਿਹੜੇ ਡਰਾਈਵਰ ਉਹਨਾਂ ਦੇ ਕੋਲ ਦੀ ਜਲਦੀ ਨਾਲ ਗੱਡੀ ਕਰਨ ਦੀ ਕੱਢਣ ਦੀ ਕੋਸ਼ਿਸ਼ ਕਰਦੇ ਨੇ ਉਹ ਹੁਣ ਲੇਟ ਸਟਾਰਟ ਜਿਹੜੇ ਨੇ ਹੋਣਗੇ। ਕੌਂਸਲ ਨੇ ਇਸ ਫੈਸਲੇ ਦੇ ਹੱਕ ਦੇ ਵਿੱਚ 14-1 ਦੇ ਫਰਕ ਨਾਲ ਜਿਹੜਾ ਹੈ ਇਸ ਮਤੇ ਨੂੰ ਮਨਜ਼ੂਰੀ ਦਿੱਤੀ। ਸੋ ਪੈਡਸਟਰੀਅਨ ਸੇਫਟੀ 'ਤੇ ਜ਼ਿਆਦਾ ਧਿਆਨ ਜਿਹੜਾ ਹੈ ਜੀ ਕੀਤਾ ਜਾ ਰਿਹਾ। ਕੈਲਗਰੀ ਪੁਲਿਸ ਨੇ 2 ਜਣੇ ਚਾਰਜ ਕੀਤੇ ਨੇ ਜੀ, ਬੜਾ ਅਜੀਬੋ ਗਰੀਬ ਕੇਸ ਹੈ ਅਤੇ ਪੁਲਿਸ ਵਾਲੇ ਇਸ ਨੂੰ ਹੇਟ ਮੋਟੀਵੇਟਡ ਅਸਾਲਟ ਕਹਿ ਰਹੇ ਨੇ। ਇਸ ਵਿੱਚ ਇੱਕ ਔਰਤ ਜੋ ਪੋਰਟੇਬਲ ਵਾਸ਼ਰੂਮ ਦੇ ਵਿੱਚ ਜਿਹੜੇ ਸੀ ਉਹ ਫਸ ਗਈ, ਉਸ ਪੋਰਟੇਬਲ ਵਾਸ਼ਰੂਮ ਦੇ ਵਿੱਚ ਫਸੀ ਇਸ ਕਰਕੇ ਕਿਉਂਕਿ ਇਹ 2 ਵਿਅਕਤੀਆਂ 'ਤੇ ਦੋਸ਼ ਹੈ ਕਿ ਇਹਨਾਂ ਨੇ ਉਸ ਪੋਰਟੇਬਲ ਵਾਸ਼ਰੂਮ ਨੂੰ ਜਿਸ ਨੂੰ ਯੂਜ਼ ਕਰਨ ਲਈ ਅੰਦਰ ਗਈ ਸੀ ਨੂੰ ਉਸਨੂੰ ਉਲਟਾ ਦਿੱਤਾ। ਇਹ ਇੱਕ ਰੈਸਟੋਰੈਂਟ ਦੇ ਬਾਹਰ ਮੈਕਲੋਇਡ ਟ੍ਰੇਲ 'ਤੇ ਇਹ ਘਟਨਾ ਜਿਹੜੀ ਹੈ ਜੁਲਾਈ ਦੇ ਵਿੱਚ ਵਾਪਰੀ ਸੀ। ਫਿਰ ਕੁਛ ਲਾਗੇ ਖੜ੍ਹੇ ਹੋਏ ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਔਰਤ ਨੂੰ ਬਾਹਰ ਕੱਢਿਆ ਅਤੇ ਉਸਨੂੰ ਟ੍ਰੀਟ ਕੀਤਾ ਗਿਆ। ਵੇਸਟ ਅਤੇ ਹੋਰ ਜਿਹੜੇ ਕੈਮੀਕਲ ਉੱਥੇ ਹੁੰਦੇ ਨੇ ਉਸਦਾ ਅਸਰ ਅਤੇ ਜ਼ਾਹਿਰ ਤੌਰ 'ਤੇ ਜਾਂ ਉਸਨੂੰ ਐਕਸਪੋਜਰ ਸੀ ਉਹਨਾਂ ਚੀਜ਼ਾਂ ਨੂੰ ਉਹਨੂੰ ਟ੍ਰੀਟ ਕੀਤਾ ਗਿਆ। ਇਨਵੈਸਟੀਗੇਸ਼ਨ ਹੋਈ ਅਤੇ ਹੇਟ ਕ੍ਰਾਈਮ ਪ੍ਰੀਵੈਂਸ਼ਨ ਟੀਮ ਨੇ ਇਹ 2 ਬੰਦੇ ਜਿਹੜੇ ਨੇ ਕੈਲਗਰੀ ਤੋਂ ਅਤੇ ਕਿੰਬਰਲੀ ਬ੍ਰਿਟਿਸ਼ ਕੋਲੰਬੀਆ ਤੋਂ ਨੇ ਅਤੇ ਦੋਵੇਂ 24 ਸਾਲ ਦੇ ਨੇ, ਦੋਵਾਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਅਸੋਲਟ ਦੇ ਦੋਸ਼ ਲਾਏ ਗਏ ਨੇ। ਬੋਡੀਲੀ ਹਾਰਮ ਦੇ ਨੇ ਅਤੇ ਕੋਰਟ ਡੇਟ ਉਹਨਾਂ ਨੂੰ ਅਕਤੂਬਰ ਅਤੇ ਨਵੰਬਰ ਦੇ ਵਿੱਚ ਦਿੱਤੀ ਗਈ ਹੈ। ਸੋ ਹੇਟ ਕ੍ਰਾਈਮ ਜਿਹੜੇ ਨੇ ਇਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਅੰਡਰ ਰਿਪੋਰਟਡ ਜਾ ਰਹੇ ਨੇ, ਬਹੁਤ ਸਾਰੇ ਹੇਟ ਕ੍ਰਾਈਮ ਦੇ ਬਾਰੇ ਰਿਪੋਰਟ ਜਿਹੜੀ ਹੈ ਉਹ ਨਹੀਂ ਪਹੁੰਚਦੀ। ਸੋ ਇਹ ਤੁਸੀਂ ਸਮਝ ਗਏ ਹੋ ਕਿ ਹੋਇਆ ਕੀ ਹੈ ਕਿ ਕੋਈ ਔਰਤ ਉਹ ਪੋਰਟੇਬਲ ਵਾਸ਼ਰੂਮ ਜੋ ਪਲਾਸਟਿਕ ਦੇ ਹੁੰਦੇ ਨੇ ਉਹਨਾਂ ਨੂੰ ਯੂਜ਼ ਕਰ ਰਹੀ ਸੀ ਅਤੇ ਇਹਨਾਂ 2 ਸ਼ਰਾਰਤੀਆਂ ਨੇ ਉਸ ਨੂੰ ਉਲਟਾ ਦਿੱਤਾ ਸ਼ਰਾਰਤ ਵਜੋਂ ਜਾਂ ਜੋ ਵੀ ਹੇਟ ਮੋਟੀਵੇਟਡ ਦੇ ਨਾਲ ਜੋੜਨ ਦਾ ਮਤਲਬ ਬੜਾ ਸੀਰੀਅਸ ਹੈ ਕਿ ਇਹ ਨਫ਼ਰਤ ਨਾਲ ਭਰਿਆ ਹੋਇਆ ਜਿਹੜਾ ਜੁਰਮ ਸੀਗਾ ਜੀ। ਸੋ ਇਹ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਮਾੜੀ ਗੱਲ ਹੈ, ਸਾਨੂੰ ਅਲਰਟ ਰਹਿਣ ਦੀ ਲੋੜ ਹੈ ਅਤੇ ਰਿਪੋਰਟ ਕਰਨ ਦੀ ਲੋੜ ਹੈ ਜੀ। ਇਸ ਦੇ ਨਾਲ ਹੀ ਪ੍ਰੋਗਰਾਮ ਦੀ ਹੋਈ ਹੁੰਦੀ ਹੈ ਜੀ ਸਮਾਪਤੀ ਹੋਈਆਂ। ਭੁੱਲਾ ਚੁੱਕਾ ਲਿਖੇ ਮਾਂ, ਸਤਿ ਸ਼੍ਰੀ ਅਕਾਲ।

0: ਜਦੋਂ ਤੁਸੀਂ ਨਵਾਂ ਘਰ ਬਣਾਉਂਦੇ ਹੋ ਤਾਂ ਤੁਸੀਂ ਉਹਨਾਂ ਕਮਿਊਨਿਟੀ ਸਹੂਲਤਾਂ ਲਈ ਉਡੀਕ ਨਹੀਂ ਕਰਨਾ ਚਾਹੁੰਦੇ ਜੋ ਉਸ ਥਾਂ ਨੂੰ ਇੱਕ ਅਸਲੀ ਗੁਆਂਢ ਵਰਗਾ ਅਹਿਸਾਸ ਦਿੰਦੀਆਂ ਨੇ। ਨਾਰਥ ਈਸਟ ਕੈਲਗਰੀ ਦੇ ਵਿੱਚ ਹਕਸਲੀ ਏਰੀਆ, ਜਿੱਥੇ ਪਹਿਲੇ ਪਰਿਵਾਰਾਂ ਦੇ ਆਉਣ ਤੋਂ ਪਹਿਲਾਂ ਹੀ ਪਾਰਕ ਅਤੇ ਪੈਦਲ ਚੱਲਣ ਵਾਲੇ ਰਸਤੇ ਤਿਆਰ ਨੇ, ਸ਼ਾਪਸ ਅਤੇ ਸਕੂਲ ਨੇੜੇ ਹੋਣ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਤੱਕ ਤੇਜ਼ ਪਹੁੰਚ ਦੇ ਨਾਲ ਹਕਸਲੀ ਤੁਹਾਨੂੰ ਜੁੜਿਆ ਰੱਖਦਾ ਹੈ। ਬਿਨਾਂ ਜਗ੍ਹਾ ਕੁਦਰਤ ਜਾਂ ਜੀਵਨ ਦੀ ਗੁਣਵੱਤਾ ਦੇ ਨਾਲ ਕੋਈ ਸਮਝੌਤਾ ਕੀਤੇ। ਅੱਜ ਹੀ ਹਕਸਲੀ ਦੇ 12 ਸ਼ੋਅ ਹੋਮਸ ਵੇਖੋ। ਘਰਾਂ ਦੀ ਕੀਮਤ ਮਿਡ 5 ਲੱਖ ਤੋਂ ਸ਼ੁਰੂ। ਵਿਜ਼ਿਟ ਕਰੋ genesisland.com।
1: Whenever you want it, wherever you are, at the palm of your hands, listen to FM 94.7 anywhere with the Fairchild Radio.

0: app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਸ ਓਲਡੇਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Three, two, one, zero.
6: Ladies and gentlemen, get ready to be a part of the hit Desi Radio Show with Sean.
7: With Sean.
6: A complete audio magazine.
7: A complete audio magazine.
6: Sangeet Studio.
7: Sangeet Studio.

0: प्रॉपर्टी बेचन ले जा खरीदन ले याद रखो अरुण कौशल दा फोन नंबर 4036182112 अरुण कौशल मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ
6: 406-16-2445। एंड संगीत में राइट हियर एक बहुत ही खूबसूरत नया गाना, एक पाकिस्तानी आर्टिस्ट का गाना है बट बहुत पॉपुलर हुआ है। इस तरह का म्यूजिक हम पुराने लोगों को तो ज्यादा पसंद नहीं आता, पर बहुत सो को बहुत पसंद आता है।

0: Listeners wanted for hit desi sangeet blended with news and events. Let an entertainment melt in your brain.
1: ਅੱਜ ਫੇਰ ਨਹੀਂ ਲੋਡ ਮਿਲਿਆ ਕੀ

0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: हेलो गोपी शुक्र है तू फोन चुक लिया जिदन दा नवा कर लिया सज्जन मित्र फोन चुकनो भी गए
3: ओ सारे डरदे नहीं चकदे ओना नु लगदा तू मूविंग ली कहूंगा कौन इने भरे समान नु हाथ पावे
2: ओ नहीं भरावा मैं इंज नहीं करदा आपा ते हर वार स्टार मूविंग वालेयां नु एक फोन करीदा ओ बहुत वधिया तरीके नाल सारे घर दा समान सही सलामत बिना किसी झंझट दे मूव कर जांदे आ
4: अपने घर जां ऑफिस दा समान मूव कराउणा होवे तां स्टार मूविंग दे मलकीत सिंह जी नु अज ही कॉल करो 403-870-1790 403-870-1790 स्टार मूवी
5: संगीत स्टूडियो

0: ہیں کہ ہوا کیا ہے ایسا کہ ہواؤں میں اڑتی یہ پارٹی اور ڈینیل سمتھ صاحبہ کیوں ایک سیٹ بھی ہار گئی ریسنٹلی اور پولز میں بھی بہت نیچے جا رہی ہیں. اس کے ہم کریں گے بات. ایسا کرتے ہیں ایک لیتے ہیں ننا سا منا سا بریک. سچ مچ یہ ننا منا سا بریک ہوگا, بہت لمبا نہیں ہوگا, سو اسٹے ٹیونڈ.
1: ओहो आज फेर नहीं लोड मिलया.
2: की होया?
1: बस पूछना इंश्योरेंस कन्फर्मेशन नहीं आई टाइम ते, ते हुन फेर एक दिन वेट करनी पैनी है ते बच्चियां नु फेर नहीं मिल होना दो दिन.
2: ओहो रह गए ना फेर पिछे. मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कन्फर्मेशन बहुत जल्दी प्रोवाइड करवा दिंदी है ते ओ ता पोर्टल भी सेट कर दिंदे ने ताकि तुसी आप ही कन्फर्मेशन दे सको बशर्ते तुहाडी इंश्योरेंस एक्टिव है. तुसी आज ही उना नु फोन करो ते जल्दी जल्दी गाल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको. फोन नंबर है मानस पहुजा 5878321208 या रमन वड़ैच 7807530001. सोनिक इंश्योरेंस.
3: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ.
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ. ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ. ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ. ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ. ਸਭ ਦਾ ਮਾਣ, ਸਭ ਦੀ ਚਾਹਤ. ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757.
3: ਮਰਸੀਡੀਜ਼ ਬੈਂਸ ਕੰਟਰੀ ਹਿਲਸ.
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ.
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ. ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ. ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ. ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ. ਥੈਂਕ ਯੂ.
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ. ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ. ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ. ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ. ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ.
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ.
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ.
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ.
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ.
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ.
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868.
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor.
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868.
7: Sit back, relax and fasten your seat belts. This is going to be a hell of a ride. एकदम चिकास. हे बिड़ो, चिकास बोले तो एकदम धासु. धासु बोले तो कूल.
0: एंड पाकिस्तानी फिल्म मजाजन का एक बहुत ही खूबसूरत गाना साइमन पे पिक्चराइज किया गया. जिन्होंने ये फिल्म देखी है उनको याद होगा दिस वाज वन ऑफ द सुपर हिट और ये अच्छे गानों में से एक अच्छा गाना था.

0: We want to hit you hard with hit music. Because when hit music hits, you feel no pain. Keep listening, keep driving with Sean.
1: ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ, ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ, ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ

0: gentlemen, if you have a request, please have your money ready and pull forward to the second window.
1: We're not being paid for our labor, but if you keep on listening, we might.
2: Let us carry on because, you know, many of my viewers are very excited.
3: If they can see the television.
2: No, this is radio.
3: Oh, it's radio.
2: Right. But, you know.
3: If they told me before, it's just radio. I'm not going to show up.
4: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
4: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
5: ਦੂਜੀ ਲੋਕੇਸ਼ਨ 117-7770 80 ਐਵੀਨਿਊ
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
4: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
5: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
4: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835-2222
6: संगीत स्टूडियो जो दिल के तारों को छू जाए जो रूह को सरशार कर दे संगीत स्टूडियो संगीत स्टूडियो संगीत स्टूडियो संगीत स्टूडियो
7: एंड जाते जाते एक और खूबसूरत गाना बाहों में चले आओ 94.7 FM में हूं शान संगीत आप हर फ्राइडे को सुनते हैं 403-612-6100 कोई तारीफ तनकीद हो तो